ਸ਼ਬਦ ਗੁਰ ਪੀਰਾ ਸ਼ਬਦ ਗੁਰ ਪੀਰਾ ਗਹਿਰ ਗੁਰ ਪੀਰਾ ਸ਼ਬਦ ਗੁਰ ਪੀਰਾ।

ਸੁਖਦਾਈ ਜਾਨੋ ਸਿਮਰ ਅਜਾ ਮਨ ਗਨਕਾ।

ਉਹ ਦੁਨੀਆਂ ਨੂੰ ਖੁਸ਼ ਕਰਦੇ ਹਨ, ਪ੍ਰਸੰਨ ਕਰਨ ਲਈ ਯਤਨ ਕਰਦੇ ਹਨ। ਦੁਨੀਆਂ ਸਾਡੀ ਜੈ ਜੈਕਾਰ ਕਰੇ। ਪਰ ਸਾਹਿਬ ਕਹਿੰਦੇ ਨੇ ਦੁਨੀਆਂ ਕਦੀ ਵੀ ਕਿਸੇ 'ਤੇ ਖੁਸ਼ ਨਹੀਂ ਹੋਈ। ਜੇ ਚਾਰ ਚੰਗਾ ਆਖਣਗੇ ਤੇ ਦੋ ਮਾੜੇ ਵੀ ਆਖਦੇ। ਮੇਰੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਅੱਜ ਚੰਗਾ ਆਖਦੇ ਨੇ, ਕੱਲ ਮਾੜਾ ਵੀ ਕਹਿ ਦੇਣਗੇ, ਦੁਨੀਆਂ ਦਾ ਕੀ ਹੈ। ਸਾਹਿਬ ਕਹਿੰਦੇ ਨੇ ਦੁਨੀਆਂ ਨੂੰ ਨਾ ਸੁਣਾ, ਉਸ ਨਿਰੰਕਾਰ ਨੂੰ ਸੁਣਾ। ਦੁਨੀਆਂ ਵੀ ਜੈ ਜੈਕਾਰ ਕਰੇਗੀ, ਦਰਗਾਹ ਵਿੱਚ ਵੀ ਮੁੱਖ ਉਜਲਾ ਹੋਵੇਗਾ। ਹਜ਼ੂਰ ਕਹਿੰਦੇ ਹਨ

ਬਣਾਈ ਤਾਂ ਤੇ ਅੰਗਦ ਅੰਗ ਸੰਗ ਪਿਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀ ਵਰਖਾ।

ਪਾਵਨ ਬਾਣੀ ਦਾ ਕੀਰਤਨ ਆਪ ਜੀ ਸੁਣ ਰਹੇ ਹੋ। ਕੁਝ ਚੋਣਵੇਂ ਸ਼ਬਦ ਮੈਂ ਤੁਹਾਡੀ ਸੇਵਾ ਚ ਪੜ੍ਹਨ ਲਈ ਹਾਜ਼ਰ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦੱਸ ਰਹੇ ਕਿ ਮੇਰਾ ਨਾਮ ਗੋਬਿੰਦ ਸਿੰਘ ਹੈ ਔਰ ਮੈਂ ਸ਼ਸਤਰ ਦਾ ਖਿਲਾੜੀ ਹਾਂ, ਸ਼ਸਤਰਾਂ ਦਾ ਪੁਜਾਰੀ ਹੈ। ਮੇਰਾ ਜੋ ਵਾਹਿਗੁਰੂ ਹੈ ਉਹ ਸ਼ਸਤਰ ਹੈ ਔਰ ਸ਼ਸਤਰ ਤੋਂ ਬਿਨਾਂ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ। ਇਸ ਲਈ ਮੈਨੂੰ ਇਹ ਭਰੋਸਾ ਹੈ ਜਿਸ ਦੇ ਕੋਲ ਸ਼ਸਤਰ ਹੈ ਔਰ ਜਿਸ ਦਾ ਸ਼ਸਤਰ ਦੇ ਉੱਤੇ ਪੂਰਾ ਕੰਟਰੋਲ ਹੈ, ਯਾਨੀ ਪੂਰੀ ਆਰਾਧਨਾ ਜਿਸ ਦੀ ਸ਼ਸਤਰ ਦੀ, ਉਸ ਦੀ ਕਦੇ ਵੀ ਹਾਰ ਨਹੀਂ ਹੋ ਸਕਦੀ। ਆਜ ਤੂੰ ਹੀ ਜੱਗ ਵੀਰ, ਤੂੰ ਹੀ ਨਿਸ਼ਾਨੀ ਜੀਤ ਕੀ। ਇਹ ਜੋ ਸ਼ਸਤਰ ਹੈ, ਜੋ ਸ਼ਸਤਰ ਦਾ ਖਿਲਾੜੀ ਹੈ, ਸ਼ਸਤਰ ਦਾ ਪੁਜਾਰੀ ਹੈ, ਸ਼ਸਤਰ ਦੀ ਜੋ ਪੂਜਾ ਕਰਦਾ ਹੈ ਔਰ ਸ਼ਸਤਰ ਨੂੰ ਚਲਾਉਣਾ ਜਾਣਦਾ ਹੈ, ਉਸ ਦੀ ਜੰਗ ਵਿੱਚ ਹਾਰ ਨਹੀਂ ਹੋ ਸਕਦੀ ਔਰ ਸਦਾ ਹੀ ਅਕਾਲ ਪੁਰਖ ਦੀ ਕਿਰਪਾ ਦੁਆਰਾ ਉਸ ਦੀ ਹਰ ਮੈਦਾਨ ਫਤਿਹ ਹੁੰਦੀ ਹੈ। ਇਹ ਗੁਰੂ ਗੋਬਿੰਦ ਸਿੰਘ ਦਾ ਮੁੱਖ ਵਾਕ। ਔਰ ਨਾਲ ਉਹਨਾਂ ਨੇ ਇੱਕ ਗੱਲ ਹੋਰ ਦੱਸੀ, ਉਹਨਾਂ ਕਿਹਾ ਮੈਂ ਸਿੰਘਾਂ ਨੂੰ ਪੰਜ ਪ੍ਰਕਾਰ ਦੀ ਰਹਿਤ ਦਿੱਤੀ ਹੈ ਤੇ ਰਹਿਤ ਦੇ ਨਾਲ ਪੰਜ ਸ਼ਸਤਰ ਵੀ ਦਿੱਤੇ ਹੈ। ਉਹ ਰਹਿਤ ਕੀ ਹੈ ਔਰ ਸ਼ਸਤਰ ਕੀ ਨੇ, ਉਹਨਾਂ ਦੀ ਮੁੱਖ ਵਾਕ ਬਾਣੀ ਤੁਸੀਂ ਸ਼ਰਵਣ ਕਰੋ। ਗੁਰੂ ਸਾਹਿਬ

ਜਿਸਨੂੰ ਅਸੀਂ ਪੰਜਾਬੀ ਚ ਟੱਕਾ ਕਹਿੰਦੇ ਹਾਂ। ਪੰਜ ਹਰਫ ਕਾਫ, ਪੰਜਾਂ ਟੱਕਿਆਂ ਦੀ ਰਹਿਤ, ਇਹ ਮੇਰੇ ਸਿੰਘ ਦੀ ਨਿਸ਼ਾਨੀ ਹੈ। ਧਿਆਨ ਦਿਓ, ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹੜਾ ਮੇਰਾ ਹੈ, ਜੋ ਮੇਰਾ ਪੁੱਤਰ ਹੈ, ਉਸ ਦੀ ਇਹ ਨਿਸ਼ਾਨੀ ਹੈ ਪੰਜਾਂ ਟੱਕਿਆਂ ਦੀ ਰਹਿਤ। ਪੰਜ ਹਰਫ ਕਾਫ ਨਿਸ਼ਾਨ ਹੈ ਮੇਰੇ ਸਿੰਘ ਦਾ, ਧਿਆਨ ਦੇਣਾ ਨਿਸ਼ਾਨ।

ਨਿਸ਼ਾਨੇ ਸਿੱਖੀ ਈ ਪੰਜ ਹਰਕਾਪ ਹਰ ਜਿਤਨਾ ਬਾਸੁਦ ਈ ਪੰਜ ਵਾਪ ਕੜਾ ਕੱਛ ਤਾਰ ਤੋਂ ਤੰਘਾ ਦਿੱਤਾ ਬਿਲਾ ਕੇਸ ਹਿੱਚ ਅਸ਼ਟ ਜੁਮਲਾ ਨਿਸ਼ਾਨ ਕੇਸ ਰੱਖੇ ਹੋਏ ਹੋਣ ਕੜਾ ਪਾਇਆ ਹੋਵੇ ਤੇ ਸ਼ਹਿਰਾ ਹੋਵੇ ਜੇ ਕੋਲ ਕਿਰਪਾਨ ਨਹੀਂ ਤੇ ਫਿਰ ਵੀ ਪ੍ਰਵਾਨ ਨਹੀਂ ਉਹ ਫਿਰ ਵੀ ਕਿਤੇ ਨਾ ਕਿਤੇ ਮਾਰ ਖਾਈ ਜਾਏਗਾ ਇਸ ਲਈ ਗੁਰੂ ਗੋਬਿੰਦ ਸਿੰਘ ਕਹਿੰਦੇ ਪੰਜ ਸ਼ਸਤਰ ਵੀ ਸਿੰਘਾਂ ਮੈਂ ਤੈਨੂੰ ਦਿੱਤੇ ਤੈਨੂੰ ਲਾਇਸੈਂਸ ਦੀ ਲੋੜ ਨਹੀਂ ਜੇ ਤੂੰ ਮੇਰਾ ਪੁੱਤਰ ਬਣਨਾ ਨਾ ਤੇ ਸਿਰ ਪਹਿਲਾਂ ਤਲੀ ਤੇ ਧਰ ਲੈ ਜੇ ਮਰਨੋ ਡਰਨਾ ਹੀ ਫਿਰ ਤੂੰ ਮੇਰਾ ਨਹੀਂ ਖਵਾ ਸਕਦਾ ਮੈਂ ਆਪਣੇ ਪੁੱਤਰ ਸ਼ਹੀਦ ਕਰਵਾ ਦਿੱਤੇ ਪਿਤਾ ਵੀ ਮਾਤਾ ਵੀ ਆਪਣਾ ਆਪ ਵੀ ਬਲੀਦਾਨ ਦੇ ਦਿੱਤਾ ਔਰ ਜਿਹੜਾ ਮੇਰਾ ਬਣੇਗਾ ਉਹਨੂੰ ਵੀ ਇਸ ਤਰ੍ਹਾਂ ਹੀ ਕਰਨਾ ਪਏਗਾ ਉਹਨੂੰ ਪੁੱਤਰ ਨਹੀਂ ਬਚਾਉਣੇ ਚਾਹੀਦੇ ਮਾਤਾ ਪਿਤਾ ਵੀ ਉਸ ਨੂੰ ਕੁਰਬਾਨ ਔਰ ਆਪਣਾ ਆਪ ਵੀ ਸਦਾ ਬਲੀਦਾਨ ਲਈ ਤਿਆਰ ਰੱਖਣਾ ਚਾਹੀਦਾ ਡਰਨਾ ਜਿਹੜਾ ਹੈ ਉਹ ਮੇਰੇ ਸਿੰਘ ਦੇ ਹਿੱਸੇ ਨਹੀਂ ਆਇਆ ਜੇ ਡਰੋਗੇ ਤੇ ਰਿਵਾਲਵਰ ਰੱਖਾਂਗੇ ਫੜੇ ਜਾਗੇ ਬੰਦੂਕ ਰੱਖਾਂਗੇ ਫੜੇ ਜਾ ਫਿਰ ਤੁਸੀਂ ਮੇਰੇ ਸਿੰਘ ਨਹੀਂ ਜਬ ਲੱਗ ਰਹੇ ਖਾਲਸਾ ਨਿਆਰਾ ਤਬ ਲੱਗ ਤੇਜ ਦਿਓ ਮੈਂ ਸਾਰਾ ਜਬ ਇਹ ਡਰੇ ਬਿਤਰਨ ਕੀ ਰੀਤ ਮੈਂ ਨਾ ਕਰੋ ਇਨਕੀ ਪਰਤੀ ਉਹ ਰੀਤ ਜਿਹੜੀ ਹੈ ਸਿੰਘਾਂ ਦੀ ਰੀਤ ਉਹ ਕੀ ਹੈ ਧਿਆਨ ਦਿਓ ਪੰਜ ਸ਼ਸਤ

ਭਗਵਾਨ ਤੀਰ, ਤੀਰ ਮਤਲਬ ਨੇਜਾ, ਤਫੰਗ ਤੀਰੋ ਤਫੰਗ ਬੰਦੂਕ, ਬੜੋ ਰਾਮ ਜੰਗੋ ਰਿਵਾਲਵਰ, ਧਨਕ ਧਾਰ ਅਣੀਅਰ ਧਨਸ਼ਬਾਨ, ਔਰ ਉਸਦੇ ਤੀਰ ਜਿਹੜੇ ਨੇ ਅਣੀਅਰ ਵਰਗੇ ਹੋਣੇ ਚਾਹੀਦੇ, ਅਣਿਆਲੇ ਤੀਰ, ਜਿਹੜੇ ਦੂਸਰੇ ਤੀਰ ਨੇ ਨਾ ਉਹ ਵੱਜ ਜਾਣ ਤੇ ਮੁੜ ਕੇ ਕੱਢੇ ਜਾ ਸਕਦੇ ਆ ਤੇ ਆਦਮੀ ਬਚ ਸਕਦਾ, ਪਰ ਅਣੀਅਰ ਤੀਰ ਜਿਹੜੇ ਨੇ ਉਹ ਬਾਹਰ ਨਹੀਂ ਆਉਂਦੇ। ਜਦੋਂ ਇੱਕ ਵਾਰੀ ਅੰਦਰ ਧੱਸ ਜਾਣ, ਜਦੋਂ ਖਿੱਚੋਗੇ ਨਾਲ ਹੀ ਆਂਦਰਾਂ ਵੀ ਨਾਲ ਹੀ ਲੈ ਆਉਣਗੀਆਂ, ਉਹਦੀਆਂ ਦੋ ਕੜੀਆਂ ਹੁੰਦੀਆਂ ਐਵੇਂ ਮੁੜੀਆਂ ਹੋਈਆਂ, ਇੱਕ ਸਿੱਧੀ ਹੁੰਦੀ ਤੇ ਦੋ ਐਵੇਂ ਮੁੜੀਆਂ ਹੁੰਦੀਆਂ, ਸਿੱਧੀ ਦੇ ਅੰਦਰ ਚਲੀ ਜਾਂਦੀ ਤੇ ਬਾਹਰ ਆਉਣ ਲੱਗਿਆ, ਦੂਜੀਆਂ ਜਿਹੜੀਆਂ ਨੇ ਉਹ ਨਾਲ ਫਿਰ ਕਹਿੰਦੀਆਂ ਹੁਣ ਆ ਜਾ ਅਕਾਲ ਪੁਰਖ ਦੇ ਕੋਲ ਹੀ ਚੱਲ ਰਿਹਾ। ਹਾਂਜੀ, ਇਸ ਲਈ ਜੇ ਮੇਰੀਆਂ ਭੈਣਾਂ ਕੋਲ ਕਿਤੇ ਇਹ ਹੁੰਦੇ ਨਾ ਸ਼ਸਤਰ ਦਿੱਲੀ, ਇਹ ਹਾਲ ਨਹੀਂ ਸੀ ਹੋਣਾ ਜਿਹੜਾ ਹੋਇਆ। ਪਤਾ ਕੀ ਹਾਲ ਹੋਇਆ, ਸਰਦਾਰ ਸਾਹਿਬ ਹੋਣੀ ਸੀਸਗੰਜ ਸਾਹਿਬ ਦਰਸ਼ਨ ਕਰਨ ਲਈ ਆ ਰਹੇ, ਉਹਨਾਂ ਦੇ ਸਰਦਾਰ ਨੇ ਪਿੱਛੇ ਮੋਟਰਸਾਈਕਲ ਤੇ ਬੈਠੇ ਹੋਏ, ਉਹਨਾਂ ਨੂੰ ਨਹੀਂ ਸੀ ਪਤਾ ਵੀ ਅੱਜ ਇਹ ਭਾਣਾ ਵਰਤਣਾ ਹੈ। ਡਾਂਗ ਦੇ ਕੇ ਮੋਟਰਸਾਈਕਲ ਦੇ ਵਿੱਚ ਤਾਰਾਂ 'ਚ ਡੇਗ ਕੇ ਤੇ ਵਾਰੀ ਵਾਰੀ ਉਹਨਾਂ ਡਿਊਟੀਆਂ ਲਾਈਆਂ ਹੋਈਆਂ ਸੀ। ਇੱਕ ਨੇ ਸਰੀਆ ਮਾਰ ਗਿਆ ਸਰਦਾਰ ਜੀ ਦੇ ਸਿਰ ਤੇ, ਉਹ ਥੱਲੇ ਡਿੱਗ ਪਏ। ਦੂਸਰੇ ਨੇ ਧਾਰ ਮਾਰੀ ਪਿਸਤੌਲ ਦੀ, ਪੈਟਰੋਲ ਦੀ, ਤੇ ਤੀਸਰੇ ਨੇ ਉਹ ਜਿਹਦੇ ਨਾਲ ਸਿਗਰਟ ਪੀਂਦੇ ਹੁੰਦੇ ਐਵੇਂ ਕਰਕੇ, ਉਹ ਦਾੜੀ ਵੀ ਸਿੱਖਾਂ ਦੀ ਝੱਟ ਫੂਕਦੇ ਸੀ, ਉਹਦੇ ਨਾਲ ਉਹਨਾਂ ਅੱਗ ਲਾਤੀ ਤੇ ਉਹ ਤੇ ਉੱਥੇ ਸਾਨੂੰ ਬਹਿ ਗਏ। ਜਿਹੜੀ ਬੀਬੀ ਜੀ ਸੀਗੇ ਉਹ ਬੇਚਾਰੇ ਬੜੇ ਮਾਯੂਸ ਘਬਰਾ ਗਏ, ਭੱਜਣ ਦੀ ਕੋਸ਼ਿਸ਼, ਪਰ ਦੁਸ਼ਟਾਂ ਕੋਲੋਂ ਕਿੱਥੇ ਭੱਜਣਾ, ਕੋਲ ਨਾ ਤੇ ਤੀਰ ਨਾ ਤਫੰਗ ਨਾ ਰਾਮ ਜੰਗ ਨਾ ਧੜਕ ਧਾਰ ਅਣੀਅਰ ਨੱਕ ਬੰਦ ਕੋਰੜਾ, ਤੇ ਕੋਲ ਕੀ ਸੀ, ਜਾਂ ਰਾਤੀ ਟੀਵੀ ਵੇਖ ਕੇ ਆਏ ਸੀ ਤੇ ਜਾ ਕੇ ਹੁਣ ਵੀ ਸੀ ਯਾਰ ਵੇਖਣਾ ਸੀ, ਇਹ ਕੋਲ ਸੀ ਤੇ ਬਾਕੀ ਕੁਛ ਨਹੀਂ ਸੀ, ਜਾਂ ਗਹਿਣੇ ਪਾਏ ਸੀ। ਉਹਨਾਂ ਦੁਸ਼ਟਾਂ ਨੇ ਇੱਕ ਨੇ ਇਧਰੋਂ ਫੜਿਆ, ਦੂਸਰੇ ਇਧਰੋਂ ਫੜਿਆ, ਕੱਪੜੇ ਫਾੜ ਕੇ ਸੜਕ ਦੇ ਵਿੱਚ ਸ਼ਰੇਆਮ ਬੇਇੱਜ਼ਤੀਆਂ ਕੀਤੀਆਂ ਉਹਨਾਂ ਦੀਆਂ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੇ ਇਹਨਾਂ ਦੀਆਂ ਧੀਆਂ ਨੂੰ ਦੁਸ਼ਟਾਂ ਦੇ ਕੋਲੋਂ ਛੁਡਾ ਕੇ ਤੇ ਘਰੀਂ ਜਾ ਕੇ ਛੱਡ ਕੇ ਬਾਇੱਜ਼ਤ ਤੌਰ ਤੇ ਛੱਡ ਕੇ ਤੇ ਆਉਂਦੇ ਸੀ। ਉਹਨਾਂ ਦੁਸ਼ਟਾਂ ਨੇ ਇਹ ਨਹੀਂ ਸੋਚਿਆ ਕਿ ਬਈ ਇਹਨਾਂ ਨੇ ਕਦੀ ਸਾਡੇ ਤੇ ਉਪਕਾਰ ਕੀਤੇ ਸੀ, ਧਿਆਨ ਦਿਓ ਕੋਈ ਜਕਾਰੇ ਫਿਰ ਛੱਡ ਲਾਂਗੇ, ਜਰਾ ਹੁਣ ਕਰ ਲਈਏ। ਇਹ ਨਹੀਂ ਸੋਚਿਆ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕੋਲ ਬ੍ਰਾਹਮਣ ਤਿਲਕ ਲਾਇਆ ਹੋਇਆ, ਜੰਗੂ ਪਾਇਆ ਹੋਇਆ ਤੇ ਬਹੁਤ ਰੋਂਦਾ ਹੋਇਆ ਕੁਰਲਾਉਂਦਾ ਆਇਆ, ਕਹਿੰਦਾ ਮਹਾਰਾਜ ਮੈਂ ਬੱਚਾ ਵਿਆਹ ਕੇ ਲਿਆ ਰਿਹਾ ਸਾਂ ਤੇ ਮੇਰੀ ਨੂੰਹ ਨੂੰ ਆਹ ਦੁਸ਼ਟ ਜਿਹੜੇ ਨੇ ਮੁਗਲ ਦੁੰਬੇ ਖਾਣ ਵਾਲੇ, ਪੂਰਾ ਪੂਰਾ ਬੱਕਰਾ ਖਾਣ ਵਾਲੇ, ਉਹ ਖੋਹ ਕੇ ਲੈ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਐਵ ਸਿੰਘ ਸਜੇ ਸੀ, ਉਹਨਾਂ ਆਖਿਆ ਭਾਈ ਅਜੀਤ ਸਿੰਘ ਜੀ ਤੁਸੀਂ ਉੱਠੋ, ਆਪਣੇ ਸਾਹਿਬਜ਼ਾਦੇ ਨੂੰ ਕਿਹਾ ਉੱਠੋ, ਨਾਲ ਦੋ ਚਾਰ ਸਿੰਘ ਲੈ ਲਓ, ਇਹਨਾਂ ਕੋਲ ਐਡਰੈਸ ਲੈ ਲਓ, ਔਰ ਉਸ ਦੇਵੀ ਨੂੰ ਹੁਣੇ ਹੀ ਆਜ਼ਾਦ ਕਰਾ ਕੇ ਲਿਆਓ, ਔਰ ਇਸ ਪੰਡਿਤ ਦੇ ਘਰ ਜਾ ਕੇ ਆਪ ਪੂਰੀ ਹਿਫਾਜ਼ਤ ਨਾਲ ਛੱਡ ਕੇ ਆਓ। ਉਹਨਾਂ ਪੰਡਿਤਾਂ ਨੇ ਅੱਜ ਉਹਨਾਂ ਅਜੀਤ ਸਿੰਘ ਦੀਆਂ ਭੈਣਾਂ ਨੂੰ ਬਾਜ਼ਾਰ ਦੇ ਵਿੱਚ ਨੰਗਿਆਂ ਕਰਕੇ ਸਾਡੀ ਅੱਖਾਂ ਦੇ ਸਾਹਮਣੇ ਇੰਨੀ ਬੇਇੱਜ਼ਤੀ ਕੀਤੀ ਜੋ ਮੇਰੇ ਕੋਲ ਕਈ ਨਹੀਂ ਜਾਂਦੀ। ਲੇਕਿਨ ਮੈਂ ਕਹਿੰਦਾ ਵੀ ਸਿੰਘੋ ਇਹ ਪੰਜ ਸ਼ਸਤਰ ਰੱਖੋ, ਧੜਕ ਧਾਰ ਅਣੀਅਰ ਐਸੇ ਤੀਰ ਰੱਖੋ ਜੋ ਬਾਹਰ ਆਉਣ ਲੱਗੇ ਨਾਲ ਹੀ ਆਂਦਰਾਂ, ਕਮੰਦ ਕੋਰੜਾ, ਕਮੰਦ ਕੋਰੜਾ ਇੱਕ ਐਸਾ ਸ਼ਸਤਰ ਹੁੰਦਾ ਹੈ, ਇਹ ਸਰੀਏ ਲੈ ਕੇ ਆਉਂਦੇ ਸੀ ਨਾ ਮਾਰਨ, ਉਹ ਸਰੀਆ ਲੈ ਕੇ ਜਦੋਂ ਆਵੇ ਕਮੰਦ ਕੋਰੜਾ ਐਂ ਭੁਆ ਕੇ ਸਰੀਏ ਤੇ ਮਾਰੀਦਾ, ਉਹ ਫਿਰ ਐਂ ਵਲ ਪਾ ਕੇ ਸਰੀਏ ਨੂੰ ਕਾਬੂ ਕਰ ਲੈਂਦਾ, ਖਿੱਚ ਕੇ ਸਰੀਆ ਅਗਲੇ ਦਾ ਆਪਣੇ ਹੱਥ ਚ ਫੜ ਲੈਂਦਾ, ਉਹਨੂੰ ਵੀ ਹੱਥੇ ਕਰ ਸਕਦਾ, ਇੱਕੋ ਹੀ ਛੁੱਟੀ ਦਾ ਬਸ, ਫਿਰ ਬੋਰੇ ਜ਼ੋਰ ਦਿਆ। ਇਸ ਵਾਸਤੇ ਅੱਜ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਸ਼ਹੀਦ ਆਜ਼ਮ ਦਾ ਦੀਵਾਨ ਮਨਾ ਰਹੇ ਹੋ, ਇਹ ਤੁਸੀਂ ਪ੍ਰਣ ਕਰਕੇ ਜਾਓ, ਸ਼ਸਤਰ ਦੀ ਧਾਰ ਨਹੀਂ ਬਣਨਾ, ਡਰਨਾ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਖੰਡੇ ਦਾ ਅੰਮ੍ਰਿਤ ਸਾਨੂੰ ਸਿਖਾਇਆ, ਖੰਡੇ ਦਾ, ਖੰਡੇ ਦਾ ਅੰਮ੍ਰਿਤ ਕਿਉਂ ਸਿਖਾਇਆ ਜੀ, ਕਿਰਪਾਨ ਦਾ ਵੀ ਸਿਖਾ ਸਕਦੇ ਸੀ, ਹੋਰ ਵੀ ਕਿਸੇ ਚੀਜ਼ ਦਾ,

ਜਾਂਦਾ ਗੁਰੂ ਗੋਬਿੰਦ ਸਿੰਘ ਦਾ ਵਿਭਾਗ ਹੈ ਬਿਨਾਂ ਸ਼ਸਤਰ ਜੇ ਆਪਾਂ ਕੇਸ ਧਰੇ ਹੋਏ ਹੋਣ ਤੇ ਸ਼ਸਤਰ ਨਾ ਹੋਵੇ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਸਿੱਖੋ ਭੇਡ ਬੱਕਰੀ ਤੋਂ ਵੱਧ ਤੁਸੀਂ ਕੁਛ ਨਹੀਂ ਇਸ ਲਈ ਤੁਹਾਨੂੰ ਭੇਡ ਬੱਕਰੀਆਂ ਨਹੀਂ ਮੈਂ ਬਣਾਇਆ ਮੈਂ ਤੁਹਾਨੂੰ ਸਿੰਘ ਬਣਾਇਆ ਸ਼ੇਰ ਔਰ ਸ਼ੇਰ ਪਤਾ ਕੌਣ ਹੁੰਦਾ ਸ਼ੇਰ ਮੈਦਾਨ ਜੰਗ ਵਿੱਚ ਉੱਤੋਂ ਛਾਲ ਮਾਰ ਕੇ ਆਉਂਦਾ ਛਾਲ ਮਾਰ ਕੇ ਮੈਂ ਤੁਹਾਨੂੰ ਦੱਸਦਾ ਦਿੱਲੀ ਗੁਰਦੁਆਰਾ ਸੀਸਗੰਜ ਸਾੜਨ ਲਈ 12,000 ਦੀ ਟੋਲੀ ਆਈ 12,000 ਦੀ 4,000 ਤੇ ਆਇਆ ਇੱਧਰੋਂ ਫਤਿਹਪੁਰੀ ਵੱਲੋਂ ਤੇ 4,000 ਆਇਆ ਲਾਲ ਕਿਲੇ ਵੱਲੋਂ ਤੇ 4,000 ਸਾਹਮਣੇ ਉਸ ਸਟੇਸ਼ਨ ਵੱਲੋਂ ਆਇਆ ਤੇ ਜਿਹੜੇ ਸੀ ਨਾ ਉਹਨਾਂ ਦੇ ਖਿਲਾਰੇ ਹੋਏ ਬੰਦੂਕਾਂ ਲੈ ਕੇ ਉਹ ਭੱਜ ਗਏ ਜਿਹੜੇ ਦੁਸ਼ਟਾਂ ਦੀ ਫੌਜ ਸੀ ਉਹ ਭੱਜ ਗਈ ਤੇ 2-4 ਸਾਡੇ ਸਿੱਖ ਵਿਚਾਰੇ ਲੱਗੇ ਕੋਤਵਾਲੀ ਉਹਨਾਂ ਨੂੰ ਪਿਸਤੌਲ ਤੇ ਉਹਨਾਂ ਰਾਤ ਹੀ ਖੋਲੇ ਸੀ ਤੇ ਡੰਡੇ ਇਹਨਾਂ ਨੇ ਹੱਥ 'ਚ ਫੜਾਤੇ ਸੀ ਉਹ ਡੰਡੇ ਲੈ ਕੇ ਸੀਸਗੰਜ ਅੰਦਰ ਆਣ ਵੜੇ ਅਸੀਂ ਡੈ ਸਾ ਕੀਰਤਨ ਕਰਨ ਬਾਬੇ ਨੂੰ ਸਾਡੇ ਰਾਮ ਜਪੋ ਜੀ ਐਸੇ ਐਸੇ ਹਾਂਜੀ ਇਹ ਰਾਮ ਹੀ ਡੈ ਸੀ ਜਪਣ ਉਹਨਾਂ ਸਿੱਖਾਂ ਆਣ ਕੇ ਕਿਹਾ ਭਾਈ ਖਾਲਸਾ ਜੀ ਹੁਣ ਰਾਮ ਜਪਣਾ ਛੱਡੋ ਤੇ ਖੰਡੇ ਖੜਕਾਓ 5 ਮਿੰਟ ਤੁਸੀਂ ਹੋਰ ਚੁੱਪ ਕੀਤੇ ਰਹੇ ਤੇ ਤੁਹਾਨੂੰ ਇਹਨਾਂ ਨੇ ਉੱਤੇ ਹੀ ਆਣ ਕੇ ਫੜ ਕੇ ਜਿਉਂਦੇ ਸਾੜ ਦੇਣਾ ਧੀਆਂ ਤੁਹਾਡੀਆਂ ਖਿੱਚ ਕੇ ਲੈ ਜਾਣੀਆਂ ਆਹ ਗੋਲਕਾਂ ਗਾਲਕਾਂ ਲੁੱਟ ਕੇ ਗੁਰੂ ਸਾਹਿਬ ਦੀ ਬੇਅਦਬੀ ਹੋ ਜਾਣੀ 5 ਮਿੰਟ ਕੇਵਲ ਰਹਿੰਦੇ ਜੇ ਕੁਝ ਕਰ ਸਕਦੇ ਤੇ ਕਰ ਲਓ ਇਹ ਸਾਡੇ ਸਿੰਘ ਸਾਹਿਬ ਬਹਾਦਰ ਮਹਾਰਾਜ ਨੂੰ ਨਮਸਕਾਰ ਬਖਸ਼ਣ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਥਾਪੀ ਦਿੱਤੀ ਔਰ ਇਹਨਾਂ ਕੋਲ ਸ਼ਸਤਰ ਸੀ ਜਿਹੜਾ ਸਾਨੂੰ ਬਾਬਾ ਮਹਾਰਾਜ ਬਾਬਾ ਜਰਨੈਲ ਸਿੰਘ ਜੀ ਨੇ ਕੀਰਤਨ ਵਿੱਚ ਭੇਟਾ ਦਿੱਤਾ ਸੀ ਮਹਾਰਾਜ ਨੇ ਪਿਆਰੇ ਖਾਲਸਾ ਜੀ ਮੇਰੀ ਬੇਨਤੀ ਸੁਣ ਲਓ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਥਾਪੀ ਦਿੱਤੀ ਇਹਨਾਂ ਦੇ ਅੰਦਰ ਵਾਸ ਕੀਤਾ ਔਰ ਸ਼ਸਤਰ ਕੱਢਿਆ 3-4 ਸਿੰਘ ਹੋਰ ਸੀ ਉਹ ਇਹਨਾਂ ਦੇ ਨਾਲ ਹੋ ਗਏ ਔਰ ਇਹਨਾਂ ਨੇ ਛਾਲ ਮਾਰ ਕੇ ਬੱਬਰ ਸ਼ੇਰ ਜਿਵੇਂ ਬੱਬਰ ਸ਼ੇਰ ਦੇ ਨਜ਼ਾਰੇ ਉੱਥੇ ਮੈਂ ਵੇਖੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਮੈਂ ਪੜ੍ਹਦਾ ਹੁੰਦਾ ਪਾਪ ਸਮੂਹ ਬਿਲਾਸਨ ਕੋ ਕਲ ਕੀ ਅਵਤਾਰ ਕਹਾਵੇਂਗੇ ਤੁਰਕੱਛ ਤੁਰੰਗ ਸਪੱਛ ਵੱਡੋ ਕਰਤਾਰ ਕਿਰਪਾਲ ਕੰਮ ਪਾਵੇਂਗੇ ਨਿਕਸ਼ੇ ਜਿਮ ਕੇਰ ਪਰਬਤ ਤੇ ਤਾਂ ਸੁਰ ਦਿਵਾਲੇ ਪਾਵੇਂਗੇ ਪਲ ਭਾਲ ਪਿਆ ਏ ਸੰਭਲ ਕੇ ਹਰਜੂ ਹਰਿਮੰਦਰ ਆਵੇਂਗੇ ਉਹ ਮੈਂ ਸੁਣਿਆ ਇਹਦੀ ਇੱਕ ਤੁਕ ਨਿਕਸ਼ੇ ਜਿਮ ਕੇਰ ਪਰਬਤ ਤੇ ਕੇਰ ਦਾ ਮਤਲਬ ਬੱਬਰ ਸ਼ੇਰ ਹੈ ਬੱਬਰ ਸ਼ੇਰ ਜਦੋਂ ਭੁੱਖਾ ਹੁੰਦਾ ਹੈ ਉਹ ਜਦੋਂ ਫਿਰ ਪਰਬਤ ਤੋਂ ਪਵਕ ਮਾਰ ਕੇ ਛਾਲ ਮਾਰ ਕੇ ਜਦੋਂ ਮੈਦਾਨ ਚ ਆਉਂਦਾ ਉਹਨੇ ਫਿਰ ਜਿਹੜੇ ਨਾ ਉਹ ਪਤਾ ਕੀ ਲਿਖਿਆ ਉਹ ਜਿਹੜਾ ਆਪਾਂ ਪੜ੍ਹਦੇ ਹੁੰਦੇ ਗੁਰੂ ਨਾਨਕ ਸਾਹਿਬ ਦਾ ਹਾਂਜੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਤੇ ਅੱਗੇ ਕੀ ਹੈ ਸਿੰਘ ਬੁੱਕੇ ਸਿੰਘ ਫਿਰ ਗੱਜੇ ਤੇ ਕੀ ਹੋਇਆ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ ਇਹ ਬਾਬੇ ਦਾ ਛਾਲ ਮਾਰ ਕੇ ਸ਼ੀਸ਼ਾ ਦੇ ਪੌੜੀਆਂ ਤੋਂ ਤਲਵਾਰ ਇੱਥੇ ਫੜ ਲਈ ਤੇ ਜਕਾਰੇ ਛੱਡਦੇ ਭੱਜ ਪਏ ਭੱਜ ਕੇ ਉਹ 5-7 ਪਿੱਛੇ ਵਿਚਾਰੇ ਮੇਰੇ ਵਰਗੇ ਉਹ ਵੀ ਮਗਨ ਮਗਨ ਭੱਜੇ ਹੋਣ ਤੇ ਜਦੋਂ ਉਹਨਾਂ ਵੇਖਿਆ ਦੁਸ਼ਟਾ ਭਈ ਇਹ ਤੇ ਆ ਗਏ ਤਲਵਾਰ ਇੱਥੇ ਰੱਖੀ ਬਾਬੇ ਜਰਨੈਲ ਸਿੰਘ ਵਾਲੀ ਉਹ 4,000 ਜਿਹੜਾ ਸੀ ਨਾ ਫਤਿਹਪੁਰੀ ਵਾਲਾ ਭੱਜ ਉੱਠਾ 10-15 ਦੰਦ ਟੁੱਟ ਗਏ 50-70 ਗੋਡੇ ਟੁੱਟ ਗਏ ਹੈਜੀ ਜਦੋਂ ਭੱਜ ਉੱਠੇ ਨਾਲੇ ਐ ਵੇਖਣ ਵਾਲੇ ਭੱਜਣ ਤੇ ਫਿਰ ਇਹ ਉੱਥੇ ਖਲੋ ਗਏ ਇਹਨਾਂ ਆਖਿਆ ਗੱਲ ਸੁਣੋ ਅਸੀਂ ਗੁਰੂ ਗੋਬਿੰਦ ਸਿੰਘ ਹਾਂ ਨਾ ਅਸੀਂ ਬੀਬੀ ਨੂੰ ਮਾਰਦੇ ਹਾਂ ਨਾ ਅਸੀਂ ਬੁੱਢੇ ਨੂੰ ਮਾਰਦੇ ਹਾਂ ਨਾ ਅਸੀਂ ਬੱਚੇ ਨੂੰ ਮਾਰਦੇ ਹਾਂ ਨਾ ਅਸੀਂ ਭੱਜਦੇ ਨੂੰ ਮਾਰਦੇ ਹਾਂ ਅਸੀਂ ਭੱਜਦੇ ਨੂੰ ਵੀ ਮਾਰਦੇ ਤੁਸੀਂ ਪਿਓ ਦੇ ਪੁੱਤੋਂ ਖੜੋ ਜਾਓ ਨਹੀਂ ਤੇ ਅਸੀਂ

ਆਉਂਦੇ ਨੇ ਉਹਨਾਂ ਨੂੰ ਛੱਡ ਕੇ ਲਾਲ ਕਿਲੇ ਵੱਲ ਭੱਜ ਉੱਠੇ, ਉਹ ਪਹਿਲਾਂ ਹੀ ਅੱਗੇ ਭੱਜ ਉੱਠੇ। ਹਾਂਜੀ 12,000 ਦੁਸ਼ਟ ਇਹ ਸਾਰੇ ਬਾਬਾ ਜੀ ਨੇ, ਮੈਂ ਤੇ ਕਹਿੰਦਾ ਮਾਰਾ ਇਹਨਾਂ ਨੂੰ ਵਧੀਆ। ਗੁਰੂ ਗੋਬਿੰਦ ਸਿੰਘ ਦੇ ਦੋ ਸ਼ਬਦ ਸੁਣਾ ਕੇ ਫਿਰ ਮੈਂ ਸਮਾਪਤੀ ਕਰਨੀ ਹੈ, ਕਿਉਂਕਿ ਤੁਸੀਂ ਬਹੁਤ ਕੁਝ ਸੁਣ ਰਹੇ ਹੋ, 4 ਵਜੇ ਦੀਵਾਨ ਲੱਗਾ, ਰੱਜ ਗਏ ਹੋਵੋਗੇ। ਸ਼ਰਵਣ ਕਰੋ ਗੁਰੂ ਗੋਬਿੰਦ ਸਿੰਘ।

لیکن گو مشتاق دیتا ہے منا لنت تے دیدار بخش

جات سدم بازار مہلت پونی چلنا

ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਵਿੱਤਰ ਫੁਰਮਾਨ ਹੈ, ਸਿੱਖਾਂ ਨੂੰ ਗੁਰਮਤ ਦੇ ਪੂਰਨੇ ਪਾ ਪਾ ਕੇ ਦੱਸ ਰਹੇ ਨੇ। ਅਕਾਲ ਉਸਤਤ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬੜਾ ਪਵਿੱਤਰ ਕਵਿੱਤਰ ਰਚਿਆ। ਲਿਖਦੇ ਨੇ ਬਈ ਸੰਸਾਰ ਦੀ ਇੱਕ ਮਨੌਤ ਹੈ ਤੇ ਸੱਚੀ, ਬਈ ਪੰਚ ਬਾਰ ਗੀਦਰ ਪੁਕਾਰੇ ਪਰੇ ਸੀਤ ਕਾਲ ਕੁੰਚਰ ਔਗਦ ਹਾਂ ਅਨੇਕ ਨਾ ਪੁਕਾਰੇ। ਗਿੱਦੜ ਹੈ ਨਾ ਜਿਹੜਾ, ਗਿੱਦੜ ਇਹ ਕਿਤੇ ਪੰਜ ਵਾਰ ਬੋਲ ਜਾਵੇ ਨਾ ਪੰਜ ਵਾਰ ਤੇ ਠੰਡ ਪੈ ਜਾਂਦੀ ਹੈ, ਸੀਤ ਕਾਲ ਦੀ ਰੁੱਤ ਆ ਜਾਂਦੀ ਹੈ, ਬਹੁਤੀ ਠੰਡੀ ਹਵਾ ਚੱਲਣ ਲੱਗ ਜਾਂਦੀ ਹੈ, ਸੀਤ ਕਾਲ ਵਾਪਰ ਜਾਂਦੀ ਹੈ। ਪੰਜ ਵਾਰ ਗੀਦਰ ਪੁਕਾਰੇ ਪਰੇ ਸੀਤ ਕਾਲ, ਪਰੇ ਪੰਜ ਵਾਰ ਬੋਲਦਾ ਨਹੀਂ। ਵੱਡੀ ਗੱਲ ਇਹ ਹੈ ਵੀ ਇਹ ਪੰਜ ਵਾਰ ਬੋਲਦਾ ਹੀ ਨਹੀਂ, ਦਿਨ ਦੇ ਵਿੱਚ ਪੰਜ ਵਾਰ ਨਹੀਂ ਬੋਲਦਾ। ਮਹਾਰਾਜ ਕਹਿੰਦੇ ਜੇ ਪੰਜ ਵਾਰ ਬੋਲ ਜਾਵੇ ਤੇ ਸੀਤ ਕਾਲ ਪੈਣੀ ਸ਼ੁਰੂ ਹੋ ਜਾਂਦੀ ਹੈ, ਠੰਡ ਹੀ ਠੰਡ ਹੋ ਜਾਂਦੀ। ਪੰਜ ਨਮਾਜ਼ਾਂ ਵਾਲਾ ਸਾਹਿਬ ਹੈ, ਪੰਜ ਬਾਣੀਆਂ ਵਾਲਾ ਸਾਹਿਬ ਹੈ, ਤਤ ਹੈ, ਪਰ ਹੈ ਅਵਸਥਾ ਗਿੱਦੜ ਦੀ। ਮਹਾਰਾਜ ਲਿਖਦੇ ਵੀ ਪੰਜ ਵਾਰ ਗੀਦਰ ਪੁਕਾਰੇ ਪਰੇ ਸੀਤ ਕਾਲ ਕੁੰਚਰ ਔ ਗਧਾ ਅਨੇਕ ਦਾ ਪੁਕਾਰੇ। ਹਾਥੀ ਤੇ ਗਧਾ ਅਨੇਕਾਂ ਵਾਰੀ ਦਿਨ ਚ ਬੋਲਦੇ ਰਹਿੰਦੇ, ਕੋਈ ਕਾਲ ਕੂਲ ਨੀ ਪੈਂਦਾ, ਕੋਈ ਸੀਤ ਕਾਲ ਨੀ ਪੈਂਦੀ, ਕੋਈ ਗਰਮ ਰੁੱਤ ਨੀ ਆਉਂਦੀ, ਕੋਈ ਸਰਦ ਰੁੱਤ ਨੀ ਆਉਂਦੀ। ਹਾਥੀ ਤੇ ਗਧਾ ਬੋਲਦਾ ਹੀ ਰਹਿੰਦਾ, ਚਿਲਾਉਂਦਾ ਹੀ ਰਹਿੰਦਾ, ਚੰਗਾਰਾ ਪਾਉਂਦਾ ਹੀ ਰਹਿੰਦਾ। ਕਦੇ ਕੋਈ ਮੌਸਮ ਬਦਲਿਆ ਵੇਖਿਆ ਬਈ? ਹਾਥੀ ਦੇ ਚੀਕਣ ਦੇ ਨਾਲ ਮੌਸਮ ਬਦਲ ਗਿਆ ਹੋਵੇ, ਗਧੇ ਦੇ ਬੋਲਣ ਦੇ ਨਾਲ ਹਿੱਗਣ ਦੇ ਨਾਲ ਮੌਸਮ ਬਦਲ ਗਿਆ ਹੋਵੇ, ਰੁੱਤ ਬਦਲ ਗਈ ਹੋਵੇ। ਜੇ ਗਿੱਦੜ ਬੋਲ ਪਵੇ ਤੇ ਗਿੱਦੜ ਦੇ ਬੋਲਣ ਦੇ ਨਾਲ ਸੀਤ ਕਾਲ ਪੈ ਜਾਂਦੀ। ਕੁੰਚਰ ਗਧਾ ਅਨੇਕ ਦਾ ਪੁਕਾਰ ਰਹੀ, ਇਹ ਅਨੇਕਾਂ ਵਾਰੀ ਪੁਕਾਰਦੇ ਨੇ, ਅਨੇਕਾਂ ਵਾਰੀ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਕਵਿਤ ਦੀ ਰਚਨਾ ਕਰਦਿਆਂ ਲਿਖਿਆ ਵੀ ਨਾਚਿਓ ਫਿਰਤ ਮੋਰ ਦਾਦਰ ਕਰਤ ਘੋਰ ਘਟਾ ਘਨ ਘੋਰ। ਕਿਹੜੀਆਂ ਕਿਹੜੀਆਂ ਚੀਜ਼ਾਂ ਬੋਲਦੀਆਂ ਪਈਆਂ ਨੇ? ਮੋਰ ਜਿਹੜਾ ਹੈ ਕਾਲੇ ਬੱਦਲਾਂ ਨੂੰ ਵੇਖ ਕੇ, ਆਕਾਸ਼ ਵਿਚ ਮੰਡਲਾਇਆਂ ਨੂੰ ਵੇਖ ਕੇ ਪਹਿਲਾਂ ਪਾਉਂਦਾ। ਕਾਲੇ ਬੱਦਲ ਆ ਜਾਣ ਆਕਾਸ਼ ਵਿਚ ਤੇ ਕਾਲੇ ਬੱਦਲਾਂ ਨੂੰ ਵੇਖ ਕੇ ਪਹਿਲਾਂ ਪਾਉਣੀਆਂ ਸ਼ੁਰੂ ਕਰ ਦਿੰਦਾ, ਨੱਚਣਾ ਸ਼ੁਰੂ ਕਰ ਦਿੰਦਾ। ਤੇ ਡੱਡੂ ਜਿਹੜਾ ਹੈ, ਡੱਡੂ ਜਿੰਨਾ ਚਿਰ ਮੀਂਹ ਨੀ ਪੈਂਦਾ, ਵਰਖਾ ਨੀ ਹੁੰਦੀ, ਪਾਣੀ ਨੀ ਹੁੰਦਾ, ਉਨਾ ਚਿਰ ਬੋਲਦਾ ਹੀ ਰਹਿੰਦਾ, ਬੋਲਦਾ ਹੀ ਰਹਿੰਦਾ। ਪਰ ਜਦੋਂ ਪਾਣੀ ਹੋ ਜਾਂਦਾ, ਵਰਖਾ ਪੈ ਜਾਂਦੀ ਹੈ, ਪਾਣੀ ਇਕੱਠਾ ਹੋ ਜਾਂਦਾ, ਇਸ ਦਾ ਤਨ ਪਾਣੀ ਵਿਚ ਭਿੱਜ ਜਾਂਦਾ, ਇਹ ਵੀ ਬੋਲਣਾ ਬੰਦ ਕਰ ਦਿੰਦਾ। ਮੋਰ ਤੋਂ ਕਾਲੇ ਬੱਦਲ ਉੱਡ ਗਏ, ਬੋਲਣਾ ਬੰਦ ਹੋ ਗਿਆ। ਡੱਡੂ ਦੇ ਉੱਪਰ ਪਾਣੀ ਆ ਗਿਆ, ਡੱਡੂ ਬੋਲਣਾ ਬੰਦ ਹੋ ਗਿਆ। ਘਟਾ ਕਣ ਘੋਰ ਆਪੋ ਵਿਚ ਟਕਰਾ ਕੇ ਬੋਲਦੀ ਰਹੀ, ਹਵਾ ਨੇ ਉਡਾ ਕੇ ਲੈ ਗਈ ਮੁੜ ਕੇ। ਖਾਲੀ ਆਕਾਸ਼ ਦੇ ਅੰਦਰ ਕੋਈ ਬੱਦਲ ਦੀ ਗਰਗਰਾਹਟ ਦੀ ਆਵਾਜ਼ ਨਾ ਆਈ, ਕੋਈ ਨਾ ਬੋਲਿਆ। ਸਾਹਿਬ ਗਰੀਬ ਨਵਾਜ ਅਗਲੀ ਪੰਕਤੀ ਦੇ ਅੰਦਰ ਬੜਾ ਸੁੰਦਰ ਫੁਰਮਾਨ ਕਰਦੇ ਨੇ, ਕਹਿੰਦੇ ਇੱਕ ਜਗ੍ਹਾ ਦੇ ਉੱਪਰ ਖੜੇ ਹੋਏ ਦਰਖਤ, ਇੱਕ ਥਾਂ ਠੰਡੇ ਰਹਿਤ ਬਣ ਮੇ ਬ੍ਰਿਸ਼ ਸਭੇ। ਇੱਕ ਜਗ੍ਹਾ ਦੇ ਉੱਪਰ ਖੜੇ ਹੋਏ ਬ੍ਰਿਸ਼ ਜਿਹੜੇ ਨੇ, ਨਾ ਕਿਸੇ ਨਾਲ ਬੋਲਦੇ ਨੇ। ਸਾਰੀ ਬਨਸਪਤੀ ਨਾ ਜਿਸ ਕਿਸੇ ਨਾਲ ਬੋਲਦੀ ਨੀ, ਕਿਸੇ ਨਾਲ ਦੁੱਖ ਨੀ ਕਰਦੀ, ਕਿਸੇ ਨਾਲ ਸੁਖ ਨਹੀਂ ਕਰਦੀ, ਕਿਸੇ ਤੋਂ ਗਿਲਾ ਨੀ ਕਰਦੀ, ਕਿਸੇ ਤੋਂ ਸੋਗ ਹਰਖ, ਸਾਰੀਆਂ ਚੀਜ਼ਾਂ ਤੋਂ ਰਹਿਤ ਹੈ। ਸਾਰੀ ਬਨਸਪਤੀ ਖੜੀ ਗਿਆ ਡੋਲ, ਦਰਖਤ ਸਾਰੇ ਦੇ ਸਾਰੇ। ਏਕ ਪਾਏ ਠੰਡੇ ਰਹਿਤ, ਇੱਕ ਲੱਤ ਦੇ ਭਾਰ ਖੜੇ ਰਹਿੰਦੇ ਨੇ। ਏਕ ਪਾਏ ਠੰਡੇ ਰਹਿਤ ਬਣਵੇਂ ਬ੍ਰਿਸ਼ ਸਭੇ। ਤੇ ਜਿਹੜੀ ਫਿਰ ਹਵਾ ਹੈ ਨਾ, ਛਬ ਛਬ ਕਰਦੀ ਹੋਈ ਪਵਨ, ਇਹ ਫਿਰ ਭੂਮ ਮੈਂ ਸਾਰੀ ਜਗ੍ਹਾ ਦੇ ਉੱਪਰ ਫਿਰ ਇਹ ਘੁੰਮਦੀ ਏ। ਬ੍ਰਿਸ਼ ਇੱਕ ਜਗ੍ਹਾ ਖੜੇ ਰਹਿੰਦੇ ਨੇ, ਹਵਾ ਸਾਰੇ ਸੰਸਾਰ ਦਾ ਰਟਨ ਕਰਦੀ ਏ, ਸਾਰੇ ਵਿਦੇਸ਼ਾਂ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਦੇ ਅੰਦਰ, ਖਿਣਾਂ ਦੇ ਅੰਦਰ ਪਹੁੰਚ ਜਾਂਦੀ ਏ ਹਵਾ ਦੀ ਇਤਨੀ ਤੇਜ਼ ਗਤੀ। ਪਰ ਇਹ ਵੀ ਰੁਕ ਜਾਂਦੀ ਏ, ਹਵਾ ਵੀ ਰੁਕ ਜਾਂਦੀ ਏ, ਬ੍ਰਿਸ਼ ਜਿਹੜੇ ਹਨ ਇਹ ਖੜੇ ਹੀ ਰਹਿੰਦੇ ਨੇ। ਜੇ ਹਵਾ ਚੱਲ ਪਏ ਤੇ ਬੋਲਣੇ ਸ਼ੁਰੂ ਹੋ ਜਾਂਦੇ ਨੇ, ਜੇ ਬੱਦਲ ਪੈਣਾ ਸ਼ੁਰੂ ਹੋ ਜਾਏ ਤੇ ਪੱਤੇ ਖੜਕਣੇ ਸ਼ੁਰੂ ਹੋ ਜਾਂਦੇ ਨੇ। ਇਹਨਾਂ ਦੀ ਅਵਸਥਾ ਮਹਾਰਾਜ ਸੱਚੇ ਪਾਤਸ਼ਾਹ ਨੇ ਤਤ ਕੈਸਾ ਕੱਢਿਆ, ਅਖੀਰਲੀਆਂ ਪੰਕਤੀਆਂ ਦੇ ਅੰਦਰ ਜਾ ਕੇ ਲਿਖਦੇ ਨੇ। ਕਹਿੰਦੇ ਇਸੇ ਤਰ੍ਹਾਂ ਹੀ ਏਕ ਠਾਉਰ ਪਾਏ ਰਹਿਤ ਪਾਹਨ ਕੀ ਔਰ ਸਭੈ। ਪੱਥਰ ਦੀ ਨਿਆਈ, ਇੱਕ ਜਗ੍ਹਾ ਦੇ ਉੱਪਰ ਪੱਥਰ ਜਿਹੜਾ ਨਾ ਪਿਆ ਰਹਿੰਦਾ ਨਾ, ਕੋਈ ਇੱਕ ਸਾਲ ਦੀ ਗੱਲ ਨਹੀਂ, ਸੌ ਸਾਲ ਬਾਅਦ ਆ ਕੇ ਉਸ ਪੱਥਰ ਨੂੰ ਵੇਖੋ, ਉੱਥੇ ਦਾ ਉੱਥੇ ਪਿਆ ਰਹਿੰਦਾ।
ਪੱਥਰ ਨੂੰ ਜਿੰਨਾ ਚਿਰ ਉਠਾ ਕੇ ਜਗ੍ਹਾ ਤੋਂ ਪਰਾਂ ਨਹੀਂ ਕਰੋਗੇ ਉਨਾ ਚਿਰ ਪੱਥਰ ਨੇ ਉਥੇ ਹੀ ਖੜੇ ਰਹਿਣਾ ਬੈਠੇ ਰਹਿਣਾ। 100 ਸਾਲ ਬਾਅਦ ਵੀ ਆ ਕੇ ਪੱਥਰ ਨੂੰ ਵੇਖੋਗੇ ਤੇ ਪੱਥਰ ਉਥੇ ਹੀ ਹੈ। ਬੜੇ ਬੜੇ ਸਦੀਆਂ ਹੋ ਗਈਆਂ ਨੇ ਜਿਹੜੀਆਂ ਬਣੀਆਂ ਹੋਈਆਂ ਮੂਰਤਾਂ ਅਜੇ ਉਥੇ ਦੀਆਂ ਉਥੇ ਹੀ ਨੇ, ਉਹਨਾਂ ਦਾ ਕੋਈ ਵਿਕਾਸ ਨਹੀਂ ਹੋਇਆ, ਉਹ ਅੱਗੇ ਨਹੀਂ ਚੱਲੀਆਂ, ਜਿੱਥੇ ਸਥਿਰ ਕੀਤੀਆਂ ਨੇ ਉਥੇ ਦੀਆਂ ਉਥੇ ਖੜੀਆਂ ਹੋਈਆਂ। ਫਿਰ ਕਾਗ ਔਰ ਚੀਲ ਦੇਸ਼ ਦੇਸ਼ ਕੋ ਫਿਰਤ ਹੈ, ਦੇਸ਼ਾਂ ਦੇਸ਼ਾਂ ਦੇ ਅੰਦਰ ਚੀਲ ਤੇ ਕਾਗ ਜਿਹੜੇ ਨੇ ਫਿਰਦੇ ਨੇ, ਪੰਛੀ ਜਿਹੜੇ ਨੇ ਉੱਡਦੇ ਫਿਰਦੇ ਨੇ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਤਤ ਕੱਢਦੇ ਨੇ ਵੀ ਗਿਆਨ ਕੇ ਬਹੀਨ ਮਹਾਂਦਾਨ ਮੈਂ ਨਾ ਹੂਜੋ ਲੀਨ, ਭਾਵਨਾ ਬਹੀਨ ਦੀਨ ਕੈਸੇ ਕੇ ਤਰਤ ਹੈ। ਇਹ ਹੈ ਸਾਰੀ ਗਿਆਨ ਦੀ ਬਾਤ। ਮੋਰ ਦਾ ਗਿਆਨ ਕੇਵਲ ਬਦਲਾਂ ਨੂੰ ਵੇਖ ਕੇ, ਡੱਡੂ ਦਾ ਗਿਆਨ ਕੇਵਲ ਪਾਣੀ ਨੂੰ ਵੇਖ ਕੇ, ਬਦਲਾਂ ਦਾ ਆਪੋ ਵਿਚ ਗਰਗਰਾਹਟ ਦੀ ਆਵਾਜ਼ ਦੇ ਵਿਚ, ਬਨਸਪਤੀ ਦਾ ਵੇਖ ਕੇ ਗਿਆਨ ਵਿਚ ਚੁੱਪ ਚਾਪ ਖੜੀ ਹੋਈ ਹੈ, ਹਵਾ ਚਾਰ ਚ ਫਿਰ ਘੁੰਮਦੀ ਫਿਰਦੀ ਹੈ, ਪੱਥਰ ਇਕ ਜਗ੍ਹਾ ਤੇ ਖੜਿਆ ਹੋਇਆ ਹੈ, ਪੰਛੀ ਜਿੰਨੇ ਨੇ ਸਾਰੇ ਦੇਸ਼ਾਂ ਵਿਦੇਸ਼ਾਂ ਦਾ ਰਟਨ ਕਰ ਰਹੇ ਨੇ, ਇਹਨਾਂ ਦੀ ਜ਼ਿੰਦਗੀ ਕੇਵਲ ਇਥੋਂ ਤੱਕ ਸੀਮਤ ਹੈ। ਤੇ ਗਰੀਬ ਨਵਾਜ ਕਹਿੰਦੇ ਸਾਰੇ ਗਿਆਨ ਤੋਂ ਬਹੀਣ ਨੇ ਨਾ, ਗਿਆਨ ਨੇ ਇਹਨਾਂ ਨੂੰ। ਇਸੇ ਤਰ੍ਹਾਂ ਹੀ ਅਗਿਆਨੀ ਪੁਰਸ਼ ਜਿਹੜਾ ਗਿਆਨ ਤੋਂ ਹੀਣਾ ਨਾ, ਉਹ ਜਿੰਨਾ ਚਿਰ ਤੇ ਪਦਾਰਥ ਮਿਲਦੇ ਰਹਿੰਦੇ ਨਾ ਉਨਾ ਚਿਰ ਨੱਚਦਾ ਰਹਿੰਦਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਇਸਦਾ ਤੱਤ ਕੱਢਿਆ ਜੀਵਨ ਦਾ। ਕਹਿੰਦੇ ਅਗਿਆਨੀ ਪੁਰਸ਼ ਜਿਹੜਾ ਨਾ, ਜਿਹੜਾ ਰੱਬ ਨੂੰ ਨਹੀਂ ਮੰਨਦਾ, ਜਿਹੜਾ ਰੱਬ ਦੇ ਉੱਪਰ ਸੋਗ ਕਰਦਾ, ਜਿਹੜਾ ਰੱਬ ਉੱਪਰ ਹਿਰਖ ਕਰਦਾ, ਖੁਸ਼ੀ ਮਿਲੀ ਤੇ ਖੁਸ਼ੀ, ਤੇ ਜੇ ਸੋਗ ਮਿਲ ਜਾਏ, ਚਿੰਤਾ ਮਿਲ ਜਾਏ ਤੇ ਫਿਰ ਰੱਬ ਨੂੰ ਉਲਾਮੇ ਦੇਣੇ ਸ਼ੁਰੂ ਕਰ ਦਿੰਦਾ, ਇਹ ਅਗਿਆਨੀ ਪੁਰਸ਼ ਦੀ ਅਵਸਥਾ। ਕਹਿੰਦੇ ਵੀ ਅਗਿਆਨੀ ਪੁਰਸ਼ ਜਿੰਨਾ ਚਿਰ ਤੇ ਕਾਲੇ ਬੱਦਲ ਮੰਡਲਾਏ ਵੇਖਦਾ ਨਾ, ਜਿੰਨਾ ਚਿਰ ਅਗਿਆਨੀ ਪੁਰਸ਼ ਆਉਣ ਵਾਲੀਆਂ ਵਸਤੂਆਂ ਦੀ ਆਸ ਰੱਖਦਾ ਵੀ ਆ ਜਾਣੀਆਂ ਨੇ, ਪਤਾ ਲੱਗਦਾ ਵੀ ਚਾਰ ਚ ਫਿਰ ਇਕੱਠਾ ਹੋ ਰਿਹਾ ਧਨ ਦੌਲਤ, ਬੜਾ ਖੁਸ਼ੀ ਹੁੰਦਾ, ਬਹੁਤ ਖੁਸ਼ ਹੁੰਦਾ। ਇਹ ਜਦੋਂ ਕਾਲੇ ਬੱਦਲਾਂ ਦਾ ਆਕਾਸ਼ ਵਿਚ ਮੰਡਲਾਇਆ ਹੋਇਆ ਮਾਇਆ ਦਾ ਇੱਕ ਪ੍ਰਭਾਵ ਉੱਡ ਜਾਵੇ ਤੇ ਫਿਰ ਇਹ ਅਗਿਆਨੀ ਪੁਰਸ਼ ਨੱਚਣੋਂ ਬੰਦ ਹੋ ਜਾਂਦਾ। ਇਹ ਨੱਚਦਾ ਨਹੀਂ, ਇਹ ਬੋਲਦਾ ਨਹੀਂ, ਇਹ ਡੱਡੂ ਤਰ੍ਹਾਂ ਟੋਲ ਮਟੋਲ ਨਹੀਂ ਕਰਦਾ, ਇਹ ਫਿਰ ਚੁੱਪ ਚਾਂਦ ਹੋ ਜਾਂਦਾ, ਇਹ ਫਿਰ ਹਰਖ ਦੀ ਜਗ੍ਹਾ ਤੇ ਸੋਗ ਮਨਾਉਂਦਾ ਵੀ ਜਿਹੜੀ ਚੀਜ਼ ਆਉਣ ਵਾਲੀ ਸੀ, ਜਿਹੜੀ ਵਸਤੂ ਆਉਣ ਵਾਲੀ ਸੀ, ਮਿਲੀ ਕਿਉਂ ਨਹੀਂ। ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਅਗਿਆਨਵਾਨ ਜਿਹੜਾ ਪੁਰਸ਼ ਹੈ ਨਾ, ਉਸ ਦੀ ਅਵਸਥਾ ਵੀ ਜਬ ਕੁਛ ਪਾਵੇ ਤਬ ਗਰਭ ਕਰਤਾ ਹੈ, ਮਾਇਆ ਗਈ ਤਬ ਰੋਵਣ ਲਗਤ ਹੈ, ਰੋਣ ਲੱਗ ਜਾਂਦਾ। ਗੁਰਸਿੱਖੋ ਇਸ ਅਵਸਥਾ ਤੋਂ ਉੱਪਰ ਉੱਠਣਾ, ਮੇਰਾ ਖਾਲਸਾ ਮੇਰਾ ਸਿੱਖ ਇਸ ਦੋਨਾਂ ਅਵਸਥਾ ਤੋਂ ਰਹਿਤ ਹੋਏਗਾ। ਬ੍ਰਿਸ਼ ਦੀ ਤਰ੍ਹਾਂ ਇੱਕ ਜਗ੍ਹਾ ਦੇ ਉੱਪਰ ਮੌਨ ਨਹੀਂ ਧਾਰਨ ਕਰੇਗਾ, ਬਈ ਮੌਨ ਧਾਰਨ ਕਰ ਲਿਆ ਕਿਸੇ ਨਾਲ ਬੋਲਣਾ ਹੀ ਨਹੀਂ, ਨਾ ਕਿਸੇ ਨਾਲ ਹਰਖ ਦੀ ਬਾਤ, ਨਾ ਕਿਸੇ ਨਾਲ ਸੋਗ ਦੀ ਬਾਤ। ਦੂਜੀ ਗੱਲ ਇਹ ਹੈ ਗਿਆਨ ਦੀ ਵੀ ਜੇ ਬ੍ਰਿਸ਼ ਦੀ ਨਿਆਈ ਜੰਗਲ ਦੇ ਵਿੱਚ ਖੜੇ ਰਹਿ ਗਏ ਸੰਸਾਰ ਰੂਪੀ ਜੰਗਲ ਦੇ ਅੰਦਰ, ਨਾ ਤੁਹਾਨੂੰ ਠੰਡੀ ਤੱਤੀ ਹਵਾ ਦਾ, ਨਾ ਤੁਹਾਨੂੰ ਕਿਸੇ ਨਾਲ ਸੋਗ ਦਾ, ਨਾ ਤੁਹਾਨੂੰ ਕਿਸੇ ਨਾਲ ਚਿੰਤਾ ਦਾ, ਤੇ ਸੰਸਾਰ ਵਿੱਚ ਵਾਪਰਿਆ ਹੋਇਆ ਜ਼ੁਲਮ ਕੌਣ ਹਰਨ ਕਰੇਗਾ? ਸੰਸਾਰ ਦੇ ਅੰਦਰ ਮਜ਼ਲੂਮਾਂ ਦੇ ਉੱਪਰ ਚੱਲ ਰਹੇ ਜ਼ੁਲਮ ਦੀ ਹਵਾ ਨੂੰ ਕੌਣ ਉਡਾਏਗਾ? ਖਾਲਸਾ ਉਡਾਏਗਾ। ਇੱਕ ਜਗ੍ਹਾ ਬ੍ਰਿਸ਼ ਦੀ ਨਿਆਈ ਨੇ ਟਿਕੇ ਰਹਿਣਾ। ਤੀਜੀ ਪੰਕਤੀ ਅੰਦਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਪੱਥਰ ਦਾ ਮਿਸਾਲ ਦਿੰਦਿਆਂ ਕਿਹਾ ਵੀ ਪੱਥਰ 100 ਸਾਲ ਬਾਅਦ ਵੀ ਵੇਖੀਏ ਤੇ ਉਸੇ ਜਗ੍ਹਾ ਤੇ ਟਿਕਿਆ ਰਹਿੰਦਾ। ਮੇਰਾ ਖਾਲਸਾ ਇਹ ਨਾ ਹੋਵੇ, ਮੇਰੇ ਸਿੱਖ ਦੀ ਅਵਸਥਾ ਇਹ ਨਾ ਹੋਵੇ ਵੀ ਜਨਮ ਲਿਆ ਤੇ ਮੋਹ ਮਾਇਆ ਦੇ ਅਧੀਨ ਬੁਢਾਪਾ ਆ ਗਿਆ ਤੇ ਮੋਹ ਮਾਇਆ ਦੇ ਅਧੀਨ ਇੱਕੋ ਜਗ੍ਹਾ ਖੜਿਆ ਰਿਹਾ। ਬਚਪਨ ਦੀ ਅਵਸਥਾ ਵੀ ਹੋਈ ਸੀ, ਜਵਾਨੀ ਦੀ ਅਵਸਥਾ ਆਈ ਤਾਂ ਹੀ ਮੰਗਦਾ ਰਹਿ ਗਿਆ, ਬੁਢਾਪਾ ਆ ਗਿਆ ਤਾਂ ਵੀ ਮੰਗਦਾ ਹੀ ਰਹਿ ਗਿਆ। ਪੱਥਰ ਦੀ ਨਿਆਈ 100 ਸਾਲ ਹੋ ਗਏ, ਉੱਥੇ ਦਾ ਉੱਥੇ ਹੀ ਖੜਾ, ਜ਼ਿੰਦਗੀ ਚ ਕੋਈ ਪਰਿਵਰਤਨ ਨਹੀਂ ਆਇਆ, ਕੋਈ ਤਬਦੀਲੀ ਨਹੀਂ ਆਈ, ਜ਼ਿੰਦਗੀ ਦਾ ਕੋਈ ਵੀ ਕਦਮ ਰੂਪ ਸੰਕਲਪ ਜਿਹੜਾ ਹੈ ਇਧਰੋਂ ਇਧਰ ਨਹੀਂ ਕੀਤਾ। ਤੇ ਫਿਰ ਇਹ ਖਾਲਸਾ ਨਹੀਂ ਹੈ, ਇਹ ਸਿੱਖ ਨਹੀਂ ਹੈ, ਇਹ ਜਗਿਆਸੂ ਜਨ ਨਹੀਂ ਜਿਸ ਨੇ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਪੱਥਰ ਦੀ ਨਿਆਈ ਆਪਣੀ ਜ਼ਿੰਦਗੀ ਤੋਰੀ ਨਹੀਂ, ਇੱਕ ਜਗ੍ਹਾ ਤੇ ਰੱਖ ਲਈ। ਕਈਆਂ ਦੀ ਅਵਸਥਾ ਇਹੋ ਹੀ ਹੈ। ਗੁਰਸਿੱਖ ਵੇਖਣ ਨੂੰ ਤੇ ਅਸੀਂ ਬੜੇ ਨਜ਼ਰ ਆਉਂਦੇ ਹਾਂ ਵੀ ਗੁਰਸਿੱਖ ਅਸੀਂ, ਪਰ ਜਦੋਂ ਸਾਡੀ ਅੰਦਰੂਨੀ ਹਾਲਤ ਵੇਖੀਏ ਨਾ, ਅਵਸਥਾ, ਆਪਣੇ ਆਪ ਆਪਣੀ ਅਵਸਥਾ ਨੂੰ ਖੋਜੀਏ ਤੇ ਅਸੀਂ ਉੱਥੇ ਦੇ ਉੱਥੇ ਹੀ ਖੜੇ ਹਾਂ ਜਿੱਥੋਂ ਸਾਡੀ ਜ਼ਿੰਦਗੀ ਸ਼ੁਰੂ ਹੋਈ ਸੀ, ਉੱਥੇ ਦੇ ਉੱਥੇ ਹੀ ਖੜੇ ਹਾਂ। ਅਜੇ ਮੋਹ ਮਾਇਆ ਦੇ ਅੰਦਰ ਹੀ ਅਧੀਨ ਹੋਏ ਪਏ ਹਾਂ, ਅਜੇ ਮੋਹ ਮਾਇਆ ਦੇ ਵਿੱਚੋਂ ਬਾਹਰ ਹੀ ਨਿਕਲੇ।
ਗੁਰੂ ਮਹਾਰਾਜ ਦੀ ਬਾਣੀ ਸੁਣ ਲਈਦਾ, ਮਰਿਆਦਾ ਸੁਣ ਲਈਦਾ, ਪ੍ਰਕਰਮਾ ਕਰ ਲਈਦੀਆਂ ਨੇ, ਮੱਥਾ ਟੇਕ ਲਈਦਾ, ਮੰਨ ਲਈਦਾ, ਪਰ ਅਜੇ ਤੱਕ ਸਾਡੀ ਪੱਥਰ ਵਾਲੀ ਅਵਸਥਾ ਵੀ ਪੱਥਰ ਜਿੱਥੇ ਪਿਆ ਚੁੱਕ ਕੇ ਕੋਈ ਉਧਰ ਭਾਵੇਂ ਕਰ ਦੇਵੇ, ਸਾਨੂੰ ਚੁੱਕ ਕੇ ਹਿਲਾ ਕੇ ਭਾਵੇਂ ਕੋਈ ਉਧਰ ਕਰ ਦੇਵੇ, ਬਈ ਇਧਰੋਂ ਇਧਰ ਹੋ ਜਾਓ, ਪਰ ਜਿੱਥੇ ਦੂਜਾ ਧਰ ਕੇ ਚਲਾ ਗਿਆ ਉੱਥੇ ਦੇ ਉੱਥੇ ਹੀ ਰਹਿ ਜਾਣਾ। ਅੰਜ ਪਿਆਰਿਆਂ ਨੇ ਅੰਮ੍ਰਿਤ ਛਕਾ ਦਿੱਤਾ, ਸਾਡੀ ਅੰਮ੍ਰਿਤ ਤੱਕ ਹੀ ਦਾਤ ਰਹਿ ਗਈ, ਸਾਡਾ ਜੀਵਨ ਅੰਮ੍ਰਿਤ ਤੱਕ ਹੀ ਸੀਮਿਤ ਰਹਿ ਗਿਆ। ਪਹਿਲਾਂ ਜੀਵਨ ਸਾਡਾ ਹੋਰ ਸੀ, ਅੰਮ੍ਰਿਤ ਛਕਾ ਦਿੱਤਾ, ਪੰਜ ਪਿਆਰਿਆਂ ਨੇ ਪੱਥਰ ਨੂੰ ਚੁੱਕ ਕੇ ਇਧਰ ਕਰ ਦਿੱਤਾ, ਕੋਈ ਅਸਰ ਨਾ ਹੋਇਆ, ਉੱਥੇ ਤਾਂ ਉੱਥੇ ਹੀ ਜੀਵਨ ਖੜਾ, ਪਰਿਵਰਤਨ ਨਾ ਆ ਸਕਿਆ। ਗੁਰੂ ਕੀ ਬਾਣੀ ਸੁਣਦਿਆਂ ਪਰਿਵਰਤਨ ਚਾਹੀਦਾ, ਤਬਦੀਲੀ ਚਾਹੀਦੀ ਹੈ। ਦੇਖੋ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਸਾਡੀ ਅਵਸਥਾ ਕਿਵੇਂ ਆਪਣੇ ਆਪ ਚੇਂਜ ਹੁੰਦੀ ਨੈਚੁਰਲੀ, ਇਸੇ ਤਰ੍ਹਾਂ ਹੀ ਸੁਭਾਅ ਜਿਹੜਾ ਹੈ, ਇਸੇ ਤਰ੍ਹਾਂ ਹੀ ਰੱਬ ਦੇ ਦਿੱਤੇ ਹੋਏ ਕਰਮ ਜਿਹੜੇ ਹਨ ਇਹ ਵੀ ਚੇਂਜ ਹੋਣੇ ਚਾਹੀਦੇ ਨੇ। ਜੇ ਜਵਾਨੀ ਚੋਂ ਜੇ ਬਚਪਨ ਤੋਂ ਜਵਾਨੀ ਆਈ ਤੇ ਜਵਾਨੀ ਚੋਂ ਬੁਢਾਪਾ ਆ ਰਿਹਾ, ਇਹ ਪਰਿਵਰਤਨ ਹੈ, ਚੇਂਜ ਹੈ। ਇਸੇ ਤਰ੍ਹਾਂ ਹੀ ਸਾਡੇ ਜੀਵਨ ਦੀ ਜਿਹੜੀ ਚੇਂਜ ਹੈ ਨਾ, ਸਾਡੇ ਜੀਵਨ ਦਾ ਜਿਹੜਾ ਅੰਦਰੂਨੀਪਣ ਹੈ ਇਹ ਬਦਲੀ ਹੋਣਾ ਚਾਹੀਦਾ, ਇੱਕੋ ਜਗ੍ਹਾ ਨਹੀਂ ਖੜੇ ਰਹਿਣਾ ਚਾਹੀਦਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਨਹਿਰੀ ਅੱਖਰ, ਸੁਨਹਿਰੀ ਵਾਕ, ਸੁਨਹਿਰੀ ਪੁੱਛ ਬਾਣੀ, ਸੁਨਹਿਰੀ ਜੋ ਖਾਲਸੇ ਨੂੰ ਦਿੱਤੇ ਹਨ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਨੇ ਅਸੂਲ, ਇਹ ਉਹ ਹਨ, ਅਸੀਂ ਇਹਨਾਂ ਨੂੰ ਅਪਣਾਈਏ। ਬਈ ਕਿਤੇ ਪੱਥਰ ਦੀ ਨਿਆਈ ਉੱਥੇ ਹੀ ਨਾ ਖੜੇ ਰਹਿ ਜਾਈਏ, ਸਾਡਾ ਜੀਵਨ ਕਿਤੇ ਕਿਸੇ ਨੂੰ ਤਾਰਨ ਯੋਗ ਨਾ ਹੋਵੇ, ਬਲਕਿ ਸਾਨੂੰ ਕੋਈ ਤਾਰਨ ਦੇ ਨਾਲ ਤਾਰਨ ਦੀ ਕੋਸ਼ਿਸ਼ ਕਰੇ ਤੇ ਦੂਜਾ ਵੀ ਡੁੱਬ ਜਾਵੇ, ਐਸਾ ਜੀਵਨ ਨਾ ਹੋਵੇ, ਐਸਾ ਜੀਵਨ ਨਾ ਹੋਵੇ। ਜਗਤ ਅੰਦਰ ਚਾਨਣ ਕਰਨ ਵਾਸਤੇ ਜੇ ਕਿਤੇ ਅਸੀਂ ਸੂਰਜ ਨਹੀਂ ਨਾ ਬਣ ਸਕਦੇ, ਬਈ ਜਗ ਵਿੱਚ ਚਾਨਣ ਕਰਨ ਦੀ ਖਾਤਰ ਜੇਕਰ ਸੂਰਜ ਬਣ ਨਾ ਪਾਵੋ, ਨਹੀਂ ਬਣ ਸਕਦੇ, ਸੂਰਜ ਇੱਕ ਹੈ, ਗੁਰੂ ਨਹੀਂ ਬਣ ਸਕਦੇ, ਨਹੀਂ ਬਣਿਆ ਜਾ ਸਕਦਾ, ਗੁਰੂ ਇੱਕ ਹੈ, ਸੰਤ ਨਹੀਂ ਬਣਿਆ ਜਾ ਸਕਦਾ, ਸੰਤ ਬੜੀ ਉੱਚੀ ਪਦਵੀ ਦਾ ਨਾਮ ਹੈ, ਮਹਾਨ ਪਦਵੀ ਦਾ ਨਾਮ ਹੈ। ਜਗ ਵਿੱਚ ਚਾਨਣ ਕਰਨ ਦੀ ਖਾਤਰ ਜੇਕਰ ਸੂਰਜ ਬਣ ਨਾ ਪਾਵੋ, ਬਣੋ ਕੋਈ ਫਿਰ ਰਾਹ ਦਾ ਦੀਵਾ, ਹਰ ਰਾਹੀ ਨੂੰ ਰਾਹ ਰੁਸ਼ਨਾਵੋ, ਸੂਰਜ ਨਹੀਂ ਬਣਿਆ ਜਾਂਦਾ, ਰਾਹ ਦਾ ਦੀਵਾ ਤੇ ਬਣ ਸਕਦੇ, ਰਾਹ ਦਾ ਦੀਵਾ ਬਣ ਕੇ ਹਰ ਰਾਹੀ ਨੂੰ ਰਾਹ ਦੱਸ ਸਕਨੇ, ਹਰ ਗੁਰੂ ਕੇ ਪਿਆਰੇ ਨੂੰ ਰਾਹ ਦੱਸ ਸਕਨੇ, ਸੰਗਤ ਦੇ ਹਰ ਆਏ ਵਿਅਕਤੀ ਨੂੰ, ਸਤ ਸੰਗੀ ਨੂੰ ਰਾਹ ਦੱਸ ਸਕਨੇ ਆ। ਰਾਹ ਦਾ ਦੀਵਾ ਵੀ ਬਣ ਜਾਈਏ ਨਾ ਤੇ ਦੀਵਾ ਫੜ ਕੇ ਰਾਹੀ ਮੁਸਾਫਰ ਆਪਣਾ ਰਾਹ ਲੱਭ ਸਕਦਾ। ਸੂਰਜ ਦੀ ਅਵਸਥਾ ਬੜੀ ਆਤਮ ਬਲ ਵਾਲੀ ਹੈ। ਮਹਾਰਾਜ ਨੇ ਲਿਖਿਆ ਵੀ ਰਾਹ ਦੇ ਦੀਵੇ ਬਣਨ ਦੀ ਕੋਸ਼ਿਸ਼ ਕਰੋ, ਗੁਰਸਿੱਖ ਬਣਨ ਦੀ ਕੋਸ਼ਿਸ਼ ਕਰੋ, ਸ਼ੁਭ ਗੁਣ ਲਿਆਵੋ, ਦੂਜੇ ਦੇ ਅੰਦਰ ਤਬਦੀਲੀ ਲਿਆਵੋ, ਇਹ ਹੈ ਜੀਵਨ। ਸਾਹਿਬ ਗੁਰੂ ਗੋਬਿੰਦ

0: ਆਪ ਜੀ ਦੇ ਪਰਮ ਪ੍ਰੀਤਮਾਨ ਪਰਮ ਸਤਿਕਾਰਯੋਗ ਸਿੰਘ ਸਾਹਿਬ ਯੋਗੀ ਹਰਭਜਨ ਸਿੰਘ ਸਾਹਿਬ ਜੀ ਵੱਲੋਂ ਅਤੇ ਹੋਰ ਗੁਰਮੁਖਾਂ ਗੁਰਸਿੱਖਾਂ ਵੱਲੋਂ ਬੀਬੀਆਂ ਬੱਚਿਆਂ ਵੱਲੋਂ ਸ਼ਬਦ ਭੇਟ ਮਾਇਆ ਹਾਜ਼ਰ ਹੋਈ ਹੈ। ਸਰਬੱਤ ਸੇਵਕਾਂ ਦੀ ਸੇਵਾ ਦਰ ਪ੍ਰਵਾਨ ਕਰੋ, ਦਰੋ ਕਰੋ ਨਾਮ ਬਾਣੀ ਦਾ ਪਿਆਰ, ਚਰਨਾਂ ਦੀ ਪ੍ਰੀਤ, ਇਸੇ ਤਰ੍ਹਾਂ ਨਾਮ ਜਪਣ ਤੇ ਜਪਾਉਣ ਦਾ ਉਦਮ ਬਲ, ਗੁਰਸਿੱਖੀ ਦੀ ਫੁਲਵਾੜੀ ਦੀ ਸੇਵਾ ਕਰਨ ਦਾ ਉਦਮ ਉਤਸ਼ਾਹ, ਧੰਨ ਗੁਰੂ ਰਾਮਦਾਸ ਸਾਹਿਬ ਮਾਜ ਹੋਰ ਚੜ੍ਹਦੀਆਂ ਕਲਾ ਬਖਸ਼ੋ, ਹਰ ਮੈਦਾਨ ਫਤਿਹ ਬਖਸ਼ੋ।
1: ਰਾਮ ਕਰੀ ਮਹੱਲਾ ਤੀਜਾ ਅਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦਿ।

ਪਾਣੀ ਪਿਤਾ ਮਾਤਾ ਧਰਤ ਮਹਤ ਦਿਵ ਸਰਾ ਦੁਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰੀਆਈਆਂ ਵਾਚੇ ਧਰਮ ਹਦੂ

Sasun ka jiyo. ਇਹ ਰਾਗ ਆਪ ਸਰਵਣ ਕਰ ਰਹੇ ਹੋ ਹੁਣ ਗੌੜੀ ਚੇਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰਾਗ ਹੈ ਔਰ ਕਬੀਰ ਸਾਹਿਬ ਨੇ ਵੀ ਇਸ ਰਾਗ ਵਿੱਚ ਹੀ ਕਿਰਪਾ ਕੀਤੀ ਹੈ ਬੜੇ ਪਿਆਰ ਨਾਲ ਗੌੜੀ ਚੇਤੀ ਗੁਰੂ ਗ੍ਰੰਥ ਸਾਹਿਬ ਦਾ ਰਾਗ ਹੈ ਬੜੇ ਪਿਆਰ ਨਾਲ ਸੁਣ ਔਰ ਜੋ ਇਸਦਾ ਤਾਲ ਹੈ ਉਹ 15 ਮਾਤਰਾ ਹੈ

9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਕੁਰਬਾਨ ਕਰ ਦਿੱਤਾ। ਉਸ ਤੋਂ ਬਾਅਦ ਸਾਧ ਸੰਗਤ ਛੋਟੇ ਬੱਚਿਆਂ ਦੀ ਸ਼ਹਾਦਤ, ਕੱਲ ਦਾ ਦਿਨ ਸ਼ਹੀਦੀ ਪੁਰਬ ਵੀ ਹੈ। 27 ਦਸੰਬਰ ਨੂੰ ਬਾਬਾ ਫਤਿਹ ਸਿੰਘ ਦੀ ਸ਼ਹੀਦੀ ਹੈ। ਸਾਧ ਸੰਗਤ ਜੀ, ਉਹ ਆਪਣੇ ਨੰਨੇ ਨੰਨੇ ਸ਼ੀਰਖੋਰ ਬੱਚੇ, 7 ਸਾਲ ਦੇ ਬੱਚੇ ਨੂੰ ਗੁਰਦੁਆਰੇ ਬਹਿਣਾ ਨਹੀਂ ਆਉਂਦਾ, ਉਹ ਘੜੀ ਘੜੀ ਰੌਲਾ ਪਾਉਂਦਾ ਹੈ। ਅੱਜ ਇਹ 7 ਸਾਲ ਦਾ ਬੱਚਾ ਜੋ ਅੰਮ੍ਰਿਤਧਾਰੀ ਹੈ, ਜੋ ਆਪਣੇ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ, ਦੀਵਾਰਾਂ

ਰੱਬ ਪ੍ਰਸਤਾਂ ਦੀ ਸੰਗਤ ਸੁਹਬਤੇ ਨੇਕ ਮਰਦਾਂ ਗੱਲ ਬਾਸ਼ਦ ਨਸੀਬ ਦਮ ਤੇ ਯਾਦ ਯਾਬੀ ਐ ਹਬੀਬ ਉਹ ਮੇਰੇ ਪਿਆਰੇ ਮਿੱਤਰ ਜੇ ਤੈਨੂੰ ਜ਼ਿੰਦਗੀ ਅੰਦਰ ਨੇਕ ਪੁਰਸ਼ਾਂ ਦਾ ਕੁਰਬ ਤੇ ਨੇੜਤਾ ਸੋਹਬਤ ਤੇ ਸੰਗਤ ਪ੍ਰਾਪਤ ਹੋਵੇ ਤਾਂ ਆਪਣੇ ਵੱਡੇ ਭਾਗ ਸਮਝੀ ਨਿਸ਼ਚਾ ਕਰ ਯਕੀਨ ਕਰ ਵਾਸਕ ਯਕੀਨ ਕਰ ਕਿ ਤੇਰੇ ਅੰਤਰਕਰਨ ਰੂਪੀ ਝੋਲੀ ਅੰਦਰ ਦਾਮਨੇ ਕਲਬ ਅੰਦਰ ਦੋਹਾਂ ਹੀ ਜਹਾਨਾਂ ਦਾ ਧਨ ਇਕੱਤਰਿਤ ਹੋ ਰਿਹਾ ਹੁੰਦਾ ਹੈ ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ ਪੂਰੇ ਸਤਿਗੁਰੂ ਦੀ ਨਜ਼ਰ ਕਰਮ ਨਾਲ ਐਸਾ ਮੌਕਾ ਮਿਲਦਾ ਹੈ ਸੋਹਬਤੇ ਨੇਕ ਮਰਦਾਂ ਗਰ ਬਾਸ਼ਦ ਨਸੀਬ ਦੌਲਤੇ ਯਾਵੇਦ ਯਾਬੀ ਐ ਹਬੀਬ ਤੋ ਜਿਵੇਂ ਕਿਸੇ ਬਿਖੜੇ ਰਸਤੇ ਅੰਦਰ ਨਿਰਜਨ ਬਣ ਵਿੱਚ ਡੂਗਰ ਬਾਤ ਸਾਹਮਣੇ ਹੋਵੇ ਕਾਲੀ ਬੋਲੀ ਰਾਤ ਅੰਦਰ ਕੋਈ ਖਜ਼ਾਨਾ ਜਾਂਦਾ ਹੋਵੇ ਰਾਹ ਵਿੱਚ ਡਾਕੇ ਪੈਣ ਦਾ ਲੁੱਟੇ ਜਾਣ ਦਾ ਵੀ ਬੜਾ ਖਦਸ਼ਾ ਤੇ ਅੰਦੇਸ਼ਾ ਹੋਵੇ ਤਾਂ ਉਹਦੇ ਲਈ ਇੱਕ ਦੋ ਢੰਗ ਨੇ ਜਿਸ ਨਾਲ ਕਿ ਸ਼ਾਹੀ ਖਜ਼ਾਨਾ ਮਾਲੂਮਤਾ ਸੁਰੱਖਿਅਤ ਤੌਰ ਤੇ ਮੰਜ਼ਿਲ ਤੇ ਜਾ ਸਕਦਾ ਹੈ ਰਾਤਾਂ ਹਨੇਰਾ ਜੰਗਲੀ ਇਕਾਂਤ ਪਹਾੜੀ ਰਸਤਾ ਸਾਰੀਆਂ ਹੀ ਐਸੀਆਂ ਵਜੂਹਾਤ ਬਣ ਜਾਵਣ ਤੇ ਇੱਕੋ ਹੀ ਤਰੀਕਾ ਹੈ ਕਿ ਲੋਕ ਇਕੱਠੇ ਹੋ ਕੇ ਤੁਰਨ ਨੰਬਰ ਦੋ ਉਹਨਾਂ ਦੇ ਹੱਥਾਂ ਅੰਦਰ ਮਸਾਲਾ ਹੋਵਣ ਰੋਸ਼ਨੀ ਹੋਵੇ ਰੋਸ਼ਨੀ ਅਤੇ ਇਕੱਠ ਦੇ ਤਫੈਲ ਬਿਖਮ ਰਸਤੇ ਵਿਚ ਵੀ ਡੂਗਰ ਬਾਟ ਅੰਦਰ ਵੀ ਰਸਤੇ ਦੇ ਖਤਰੇ ਹੁੰਦਿਆਂ ਹੋਇਆਂ ਵੀ ਖਜ਼ਾਨਾ ਸੁਰੱਖਿਅਤ ਤੌਰ ਤੇ ਮੰਜ਼ਿਲ ਤੇ ਪੁੱਜ ਸਕਦਾ ਹੈ ਮਾਦੇ ਦੀ ਮਿਸਾਲ ਹੈ ਬਿਆਨ ਹੀ ਇਨ ਬਿਨ ਰੂਹਾਨੀ ਦੁਨੀਆਂ ਅੰਦਰ ਵੀ ਪਰਮਾਰਥੀ ਦੁਨੀਆਂ ਅੰਦਰ ਵੀ ਸ਼ੁਭ ਗੁਣਾਂ ਦਾ ਖਜ਼ਾਨਾ ਲੈ ਕੇ ਇਨਸਾਨ ਤੁਰਿਆ ਹੋਇਆ ਤੇ ਰਾਹ ਬੜਾ ਬਿਖਮ ਹੈ ਚੋਰਾਂ ਤੇ ਲੁਟੇਰਿਆਂ ਦੇ ਗਰੋਹ ਇਕੱਠੇ ਬੈਠੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੇ ਕੋਏ ਨਾ ਸੁਣੇ ਪੁਕਾਰਾ ਤੋ ਗੁਰੂ ਸਾਹਿਬ ਜੀ ਨੇ ਇਹ ਸ਼ੁਭ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਦੇ ਦਰ ਜਾਣ ਵਾਸਤੇ ਸੁਰੱਖਿਅਤ ਤੌਰ ਤੇ ਲਿਜਾਣ ਵਾਸਤੇ ਆਪਣੀ ਪਰਮ ਪਵਿੱਤਰ ਹਜ਼ੂਰੀ ਅੰਦਰ ਇੱਕ ਸ਼ਾਨਦਾਰ ਖੂਬਸੂਰਤ ਤੇ ਮਾਰਕੇ ਦਾ ਕੰਮ ਕੀਤਾ ਹੈ ਕਿ ਪਰਮੇਸ਼ਰ ਦੇ ਗੁਣ ਸੰਗਤ ਰੂਪ ਅੰਦਰ ਰਲ ਕੇ ਗਾਏ ਜਾਵਣ ਸਤਸੰਗ ਕੀਤਾ ਜਾਏ ਤੇ ਆਪਣੀ ਆਤਮਕ ਰੋਸ਼ਨੀ ਨਾਲ ਸ਼ਬਦ ਦੀ ਰੋਸ਼ਨੀ ਨਾਲ ਇਹ ਜੀਵਨ ਦਾ ਰਾਹ ਤੈਅ ਹੋ ਸਕਦਾ ਹੈ ਤੋ ਗੁਰੂ ਮਹਾਰਾਜ ਜੀ ਨੇ ਸ਼ਬਦ ਦੀ ਰੋਸ਼ਨੀ ਦਿੱਤੀ ਹੈ ਭਲਾ ਜੇ ਰਾਹ ਤੁਰਦਿਆਂ ਕਿਸੇ ਦੀ ਰੋਸ਼ਨੀ ਗੁੱਲ ਹੋ ਜਾਏ ਮੱਧਮ ਪੈ ਜਾਏ ਜਾਂ ਕਿਸੇ ਤੇਜ਼ ਹਵਾ ਦੇ ਬੁੱਲੇ ਨਾਲ ਬੁੱਝ ਜਾਏ ਤਾਂ ਨਾਲ ਦੇ ਦੀ ਰੋਸ਼ਨੀ ਦੇ ਤਫੈਲ ਬਰਕਤ ਸਹਾਰੇ ਮਨੁੱਖ 10 ਕਦਮ ਜਾ ਸਕਦਾ ਹੈ ਯਤਨ ਕੀਤਿਆਂ ਉਸਦੀ ਲੱਟ ਲੱਟ ਬਲਦੀ ਸ਼ਮਾਂ ਦੇ ਨਾਲ ਆਪਣੀ ਬੁੱਝੀ ਹੋਈ ਸ਼ਮਾਂ ਫਿਰ ਮੁਨੱਵਰ ਕਰ ਸਕਦਾ ਹੈ ਰੋਸ਼ਨ ਕਰ ਸਕਦਾ ਹੈ ਐਨ ਇਸੇ ਤਰ੍ਹਾਂ ਸੰਗਤ ਵਿਚ ਬੈਠਿਆਂ ਜੇ ਮਨ ਗੈਰ ਹਾਜ਼ਰ ਹੋ ਜਾਏ ਤੇ ਨਾਲ ਦੇ ਦੀ ਹਜ਼ੂਰੀ ਦੇ ਤਫੈਲ ਮੁੜ ਟਿਕ ਸਕਦਾ ਹੈ ਸ਼ਬਦ ਦੇ ਭਾਵ ਅੰਦਰ ਜੁੜ ਸਕਦਾ ਹੈ ਤੋ ਇਹ ਬੜੇ ਭਾਗਾਂ ਨਾਲ ਮੌਕਾ ਮਿਲਦਾ ਹੈ ਅਕਾਲ ਪੁਰਖ ਦੀ ਬਖਸ਼ਿਸ਼ ਹੋਈ ਹੈ ਆਪ ਗਿਰਦੋ ਨਿਵਾਹ ਤੇ ਦੂਰੋਂ ਦਰਾਜ਼ ਤੋਂ ਗੁਰੂ ਦੇ ਚਰਨਾਂ ਅੰਦਰ ਆਏ ਹੋ ਹਾਜ਼ਰੀ ਭਰਨ ਵਾਸਤੇ ਆਏ ਹੋ ਮਾਲਿਕ ਮਿਹਰਾਮਤ ਕਰੇ ਆਪ ਸਬਸ ਦੀਆਂ ਹਾਜ਼ਰੀਆਂ ਆਪ ਦੀ ਬਾਰਗਾਹ ਅੰਦਰ ਪ੍ਰਵਾਨ ਕਰੇ ਇਹ ਜੋ ਸਮਾਂ ਤੁਸਾਂ ਗੁਰੂ ਪ੍ਰਾਇਣ ਦਿੱਤਾ ਹੈ ਮਹਾਰਾਜ ਬਿਲ ਜ਼ਰੂਰ ਇਸ ਦਾ ਰੋਜ਼ਾਨਾ ਰਿਵਾਰਡ ਮੁਆਵਜ਼ਾ ਬਦਲਾ ਦੇਣਗੇ ਦੁਨੀਆਂ ਮਜ਼ਦੂਰੀ ਦਿੰਦੀ ਹੈ ਤੇ ਪਰਮੇਸ਼ਰ ਕਿਉਂ ਨਾ ਦੇਵੇ ਇਹ ਵੱਖਰੀ ਗੱਲ ਹੈ
ਕਿ ਕਿਸੇ ਨੂੰ ਇਸ ਦਾ ਅਫਜ਼ਾਨਾ ਡਾਇਰੈਕਟ ਮਿਲੇ ਤੇ ਕਿਸੇ ਨੂੰ ਇਨਡਾਇਰੈਕਟ ਮਿਲੇ, ਕਿਸੇ ਨੂੰ ਸਿੰਗਾਪੁਰ ਰਹਿੰਦਿਆਂ ਹੀ ਮਿਲ ਜਾਏ ਜਾਂ ਕਿਸੇ ਨੂੰ ਇੰਡੀਆ ਤੋਂ ਚੰਗੀ ਖੁਸ਼ਖਬਰੀ ਆ ਜਾਏ, ਇੱਦਾਂ ਮਿਲ ਜਾਏ। ਇਹ ਤੇ ਪਰਮੇਸ਼ਰ ਜਾਣੀ ਜਾਣਦਾ ਹੈ ਕਿਸ ਰੂਪ ਵਿਚ, ਕਿਸ ਕਦਰ ਤੇ ਕਿਸ ਜਗ੍ਹਾ ਇਸ ਹਾਜ਼ਰੀ ਦਾ ਇਫਜ਼ਾਨਾ ਦੇਣਾ ਹੈ। ਮਿਲੇਗਾ ਜ਼ਰੂਰ, ਨਿਸ਼ਚਾ ਰੱਖੋ। ਪਰ ਅਜੇ ਥੋੜਾ ਬਹੁਤ ਵਾਧੂ ਵਕਤ ਵੀ ਲੱਗ ਜਾਏ ਤਾਂ ਓਵਰ ਟਾਈਮ ਵੀ ਮਿਲਦਾ, ਇਹ ਵੀ ਨਿਸ਼ਚਾ ਹੀ ਰੱਖੋ। ਦੁਨੀਆਂ ਅੰਦਰ ਮਿਲਦੇ ਨੇ, ਪਰਮੇਸ਼ਰ ਦੀ ਬਾਰਗਾਹ ਅੰਦਰ ਬੈਠਿਆਂ ਗੁਰੂ ਦੇ ਘਰ ਵਿਚ ਵੀ ਜੇ ਦੋ ਚਾਰ ਦਸ ਮਿੰਟ ਕਦੀ ਵਾਧੂ ਲੱਗ ਜਾਣ, ਮੈਂ ਇਸ ਲਈ ਮੈਦਾਨ ਨਹੀਂ ਬਣਾਉਂਦਾ ਕਿ ਵਾਧੂ ਲਾਵਾਂਗਾ, ਇਹ ਤਮਹੀਦ ਇਸ ਲਈ ਨਹੀਂ ਮੈਂ ਬਣ ਰਿਹਾ। ਲੇਕਿਨ ਬਾਜ਼ ਔਕਾਤ ਐਸਾ ਹੋ ਹੀ ਜਾਂਦਾ ਹੈ। ਤੋ ਸਤ ਸੰਗਤ ਜੀ, ਇਹ ਗੁਰੂ ਬੜਾ ਦਾਤਾ ਹੈ, ਵੱਡਾ ਦਾਤਾ, ਤੇ ਇਵਜ਼ ਅੰਦਰ ਇਹਨੂੰ ਕੋਈ ਲਾਲਚ ਵੀ ਨਹੀਂ ਹੈ, ਲੋੜ ਵੀ ਨਹੀਂ ਹੈ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ, ਵੱਡਾ ਦਾਤਾ ਤਿਲ ਨਾ ਤਮਾਈ, ਇਸ ਲਈ ਉਸ ਦਾਤੇ ਦੇ ਚਰਨਾਂ ਵਿਚ ਆਏ ਹੋ। ਇਕ ਮਹਾਂਪੁਰਸ਼ ਬਹੁਤ ਹੀ ਖੂਬਸੂਰਤ ਗੱਲ ਕਹਿੰਦੇ ਨੇ, ਮੈਂ ਆਪ ਨਾਲ ਉਹਨਾਂ ਦਾ ਖਿਆਲ ਸਾਂਝਾ ਕਰਦਾ। ਜੋ ਮਰ ਮਿਟਤੇ ਹੈ ਮੁਲਕੋ ਕੌਮ ਕੀ ਖਾਤਰ ਸਰੇ ਮੈਦਾਂ, ਉਰਦੂ ਦਾਨ ਗੌਰ ਫਰਮਾਓ, ਸਮਝ ਹਿੰਦੀ ਵਾਲਿਆਂ ਨੂੰ ਵੀ ਆ ਸਕਦਾ ਤੇ ਪੰਜਾਬੀ ਵਾਲਿਆਂ ਨੂੰ ਵੀ। ਜੋ ਮਰ ਮਿਟਤੇ ਹੈ ਮੁਲਕੋ ਕੌਮ ਕੀ ਖਾਤਰ ਸਰੇ ਮੈਦਾਂ, ਫਜ਼ੀਲਤ ਉਨਕੀ ਹੋਤੀ ਹੈ ਇਬਾਦਤ ਉਨਕੀ ਹੋਤੀ ਹੈ। ਜੋ ਮਰ ਮਿਟਤੇ ਹੈ ਮੁਲਕੋ ਕੌਮ ਕੀ ਖਾਤਰ ਸਰੇ ਮੈਦਾਂ, ਫਜ਼ੀਲਤ ਉਨਕੀ ਹੋਤੀ ਹੈ ਇਬਾਦਤ ਉਨਕੀ ਹੋਤੀ ਹੈ। ਜੋ ਕੌਮੇ ਆਪਣੇ ਜ਼ੋਰੇ ਬਾਜ਼ੂਏ ਹਿੰਮਤ ਪਰ ਰਹਤੀ ਹੈ, ਜਹਾਂ ਵਾਲੋ ਯਕੀਨ ਜਾਣੋ ਹਕੂਮਤ ਉਨਕੀ ਹੋਤੀ ਹੈ। ਜੋ ਇਨਸਾਂ ਖਿਦਮਤੇ ਖਲਕੇ ਖੁਦਾ ਮੇ ਕਾਮ ਆਤੇ ਹੈ, ਜੋ ਇਨਸਾਂ ਖਿਦਮਤੇ ਖਲਕੇ ਖੁਦਾ ਮੇ ਕਾਮ ਆਤੇ ਹੈ, ਹਮੇਸ਼ਾ ਲਗਤਾ ਇਨਸਾਂ ਕੇ ਹਕਾਇਤ ਉਨਕੀ ਹੋਤੀ ਹੈ। ਵੋ ਲਮਹੇ ਮੋਮੈਂਟਸ ਬਿਸਵੇ ਚਸਿਆ ਖੜੀਆ ਪਹਿਰਾ, ਵੋ ਲਮਹੇ ਜੋ ਕਭੀ ਯਾਦੇ ਇਲਾਹੀ ਮੇ ਗੁਜ਼ਰਤੇ ਹੈ, ਵਿਦਾਏ ਜ਼ਿੰਦਗੀ ਕੇ ਬਾਅਦ ਕੀਮਤ ਉਨਕੀ ਹੋਤੀ ਹੈ। ਇਸ ਲਈ ਆਪੀ ਨੇ ਜੀਵਨ ਦਾ ਇਹ ਸਮਾਂ ਗੁਰੂ ਦੀ ਰਹਿਤ ਅਨੁਸਾਰ ਉਪਦੇਸ਼ ਤੇ ਉਦੇਸ਼ ਸਰਵਨ ਕਰਦਿਆਂ ਗੁਜ਼ਾਰਿਆ ਹੈ। ਗੁਰੂ ਆਪ ਦੇ ਦਰ ਘਰ ਤੇ ਆਪ ਦੀ ਹਾਜ਼ਰੀ ਸਵੀਕਾਰ ਕਰੇ। ਆਦਰਯੋਗ ਮੈਨੇਜਰ ਸਾਹਿਬ ਜੀ ਦੇ ਰਾਹੀਂ ਪਤਾ ਲੱਗਾ ਹੈ ਕਿ ਇੱਕ ਗੁਰਮੁਖ ਪਰਿਵਾਰ ਵੱਲੋਂ ਪਰਮੇਸ਼ਰ ਦੀ ਬਖਸ਼ੀ ਹੋਈ ਦਾਤ ਅਜ਼ੀਜ਼ੁਲ ਕਦਰ ਬੱਚੇ ਬੱਚੀ ਦਾ ਜਨਮ ਮਨਾਉਣ ਲਈ ਜਾਂ ਪ੍ਰਾਪਤੀ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਅੱਜ ਉਨ੍ਹਾਂ ਵੱਲੋਂ ਉਚੇਚੇ ਵੀ ਆਪਣੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਅਜ਼ੀਜ਼ੋ ਅਕਾਰਬ ਨੂੰ ਸੱਦੇ ਪੱਤਰ ਦਿੱਤੇ ਗਏ ਨੇ। ਤੋ ਅੱਜ ਆਪ ਜੀ ਦੀ ਇਕੱਤਰਤਾ ਦਾ ਕੁਛ ਇਹ ਵੀ ਕਾਰਨ ਤੇ ਰਾਜ਼ ਹੈ। ਗੁਰੂ ਮਹਾਰਾਜ ਜੀ ਦੀ ਮਿਹਰ ਹੋਵੇ ਤੇ ਐਸੇ ਮੌਕੇ ਸ਼ੁਕਰ ਕਰਨ ਦੇ ਪ੍ਰਾਪਤ ਹੁੰਦੇ ਨੇ। ਸ਼ੁਕਰ ਹੀ ਸਭ ਤੋਂ ਵੱਡਾ ਭਜਨ ਹੈ, ਸ਼ੁਕਰ ਹੀ ਸਭ ਤੋਂ ਵੱਡੀ ਪਰਹੇਜ਼ਗਾਰੀ ਹੈ, ਸ਼ੁਕਰ ਹੀ ਸਭ ਤੋਂ ਵੱਡੀ ਤਾਇਤ ਬੇਰਿਆ ਹੈ, ਸ਼ੁਕਰ ਹੀ ਸਭ ਤੋਂ ਵੱਡਾ ਤਕਬਾ ਹੈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਰਮਾਨ ਕੀਤੇ ਨੇ ਆਪਣੀ ਰਚਨਾ ਅੰਦਰ, ਜਦੋਂ ਸੁਖਮਨੀ ਸਾਹਿਬ ਦੀਆਂ ਪ੍ਰਸਾਦ ਦੀਆਂ ਅਸ਼ਟਪਦੀਆਂ ਜਾਂ ਸ਼ਬਦ ਪੜ੍ਹਦੇ ਹੋ, ਕੋਈ ਪਾਠ ਕਰਨ ਵਾਲਾ, ਕੋਈ ਦਿਲ ਨਾਲ ਸੁਣਨ ਵਾਲਾ ਦਿਲ ਲਾ ਕੇ ਜਦੋਂ ਇਹਨਾਂ ਤੁਕਾਂ ਦੀ ਗਹਿਰਾਈ ਵਿਚ ਲੈ ਜਾਵੇ, ਸੁਰਤ ਕਰਕੇ ਗੋਤਾ ਜ਼ਨੀ ਕਰੇ ਤੇ ਸਵਾਦ ਕੇ ਆਉਂਦਾ ਹੈ। ਮਹਾਰਾਜ ਕਹਿੰਦੇ ਨੇ ਉਸ ਦੀਆਂ ਬੇਅੰਤ ਬੇਅੰਤ ਦਾਤਾਂ ਨੇ, ਉਹ ਇਨਸਾਨ ਤੂੰ ਉਹਨਾਂ ਨੂੰ ਪ੍ਰਾਪਤ ਕਰਦਾ ਜਾ, ਹਾਸਲ ਕਰਦਾ ਜਾ, ਮੁਯੱਸਰ ਕਰਦਾ ਜਾ, ਲੇਕਿਨ ਨਾਲ ਨਾਲ ਉਹਦੇ ਚਰਨਾਂ ਦੇ ਨਜ਼ਦੀਕ ਨਜ਼ਦੀਕ ਤਰ ਨਜ਼ਦੀਕ ਤਰੀ ਹੁੰਦਾ ਜਾ। ਪੋਜ਼ਿਟਿਵ ਕੰਪੈਰੇਟਿਵ ਸੁਪਰਲੇਟਿਵ 3 degrees ਫਾਰਸੀ ਚ ਕਹਿੰਦੇ ਨੇ ਤਫਸੀਲ ਨਫਸੀ ਤਫਸੀਲ ਬਾਜ਼ ਤਫਸੀਲ ਕੁਲ। ਤੁਹਾਡੇ ਵਿਚੋਂ ਕਈ ਗ੍ਰਾਮਰ ਪੜ੍ਹੇ ਸੱਜਣ ਬੈਠੇ ਨੇ, ਜਦੋਂ ਤੈਨੂੰ ਕੋਈ ਦਾਤ ਮਿਲੇ ਪਰਮੇਸ਼ਰ ਦੇ ਨਜ਼ਦੀਕ ਹੋ ਜਾ, ਹੋਰ ਦਾਤ ਮਿਲੇ ਨਜ਼ਦੀਕ ਤਰ ਹੋ ਜਾ, ਹੋਰ ਦਾਤਾ ਮਿਲ ਨਜ਼ਦੀਕ ਤਰੀ ਹੋ ਜਾ। ਜੈ ਪ੍ਰਸਾਦ 36 ਅੰਮ੍ਰਿਤ ਖਾਣ ਇਸ ਠਾਕੁਰ ਕੋ ਰੱਖ ਮਨ ਮਾਨ, ਜੈ ਪ੍ਰਸਾਦ ਸੁਗੰਧ ਤਨ ਲਾਵੈ ਇਸ ਨੂੰ ਸਿਮਰਤ ਪਰਮਗਤ ਪਾਵੈ, ਜੇ ਪ੍ਰਸਾਦ ਵਸੈ ਸੁਖ ਮੰਦਰ ਇਸੇ ਧਿਆਏ ਸਦਾ ਮਨੇ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪਹਿਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ ਵਰਜਿਆ ਕਿਸੇ ਗੱਲ ਤੋਂ ਨਹੀਂ, ਕੰਡੀਸ਼ਨ ਅੱਗੇ ਲਾਈ ਅੰਡਰਲਾਈਨ ਕੀਤੀ ਹੈ, ਇੱਕ ਗੱਲ ਪੁਆਇੰਟ ਆਊਟ ਕੀਤਾ ਹੈ ਕਿ ਜਿਸ ਮਾਲਿਕ ਦੀ ਨਿਹਾਮਤ ਨਾਲ ਤੈਨੂੰ ਆਨੰਦ ਮਿਲੇ ਹੋਏ ਨੇ, ਜੇ ਪ੍ਰਸਾਦ ਰੰਗ ਰਸ ਭੋਗ ਗੱਲ ਇੱਕੋ ਹੀ ਹੈ ਹੁਣ
ਨਾਨਕ ਸਦਾ ਧਿਆਈਐ ਧਿਆ ਬਣ ਜਾਓ। ਸਤਸੰਗ ਜੀ ਸਮਾਂ ਹੋਇਆ ਹੈ, ਆਪ ਵੀ ਕਿਰਪਾ ਕਰੋ ਇਸ ਬੱਚੇ ਬੱਚੀ ਨੂੰ ਗੁਰੂ ਦੀ ਬਾਣੀ ਦੁਆਰਾ ਜੋ ਬਖਸ਼ਿਸ਼ ਹੋਈ ਹੈ ਉਸ ਅਸੀਸ ਅੰਦਰ ਹਿੱਸਾ ਪਾਓ। ਨਾ ਜਾਣੇ ਇਸ ਮਹਾਂ ਹਿਰਦੇ ਦੀ ਪ੍ਰਾਰਥਨਾ ਦੁਆ ਇਲਤਜਾ ਜੋਦੜੀ ਤਮੰਨਾ ਆਰਜ਼ੂ ਅਰਦਾਸ ਤੇ ਅਸੀਸ ਬਖਸ਼ਿਸ਼ ਇਹਨਾਂ ਦੇ ਜੀਵਨ ਨੂੰ ਆਦਰਸ਼ਕ ਬਣਾ ਜਾਵੇ। ਇਹ ਤੋਂ ਕਹਿ ਕੇ ਕੀਰਤਨ ਸੰਪੂਰਨ ਹੁੰਦਾ ਹੈ। ਬੂਤਾ ਮਾਤਾ ਕੀ ਆਸੀਸ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਬੜੇ ਪਿਆਰ ਅਤੇ ਅਦਬ ਸਾਹਿਤ ਬੈਠੇ ਹੋ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਨ ਦੇ ਸੰਬੰਧ ਵਿੱਚ ਅੱਜ ਦਾ ਇਹ ਕੀਰਤਨ ਦਰਬਾਰ ਆਯੋਜਿਤ ਕੀਤਾ ਗਿਆ ਹੈ, ਉਪਰਾਲਾ ਕੀਤਾ ਗਿਆ ਹੈ, ਰੱਖਿਆ ਗਿਆ ਪ੍ਰਬੰਧਕ ਸਾਹਿਬਾਨਾਂ ਵੱਲੋਂ ਵੀਰ ਸੁਖਿੰਦਰ ਸਿੰਘ ਸੁੱਖੀ ਜੀ, ਇੱਥੋਂ ਦੀ ਕਮੇਟੀ ਪ੍ਰਬੰਧ, ਸਭ ਸੁਸਾਇਟੀਆਂ, ਸਭ ਨੌਜਵਾਨ ਵੀਰਾਂ ਨੇ ਰਲ ਮਿਲ ਕੇ ਇਹ ਜੋ ਪ੍ਰੋਗਰਾਮ ਲਿਖਿਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ। ਸਤਿਗੁਰਾਂ ਦੀ ਪਾਰ ਬਖਸ਼ਿਸ਼ ਹੈ ਅਤੇ ਗੁਰਮੁਖ ਪਿਆਰੇ ਇਹੋ ਜਿਹੇ ਗੁਰਪੁਰਬ, ਇਹੋ ਜਿਹੇ ਸ਼ਹੀਦੀ ਦਿਹਾੜੇ ਗੁਰੂ ਸਾਹਿਬਾਂ ਦੇ ਜਾਂ ਸਿੰਘਾਂ ਦੇ ਮਨਾਉਂਦੇ ਰਹਿੰਦੇ ਹਨ ਅਤੇ ਯਾਦ ਜੋ ਹੈ ਇਹ ਤਾਜ਼ਾ ਹੁੰਦੀ ਰਹਿੰਦੀ ਹੈ। ਇਹ ਬਹੁਤ ਸੁੰਦਰ ਗੱਲ ਹੈ। ਸੋ ਪੰਚਮ ਪਾਤਸ਼ਾਹ ਜੀ ਦਾ ਸ਼ਹੀਦੀ ਦਿਨ ਹੁਣੇ ਥੋੜ੍ਹੇ ਦਿਨ ਹੋਏ ਗਿਆ ਹੈ। ਧੰਨ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ 'ਤੇ ਬੈਠੇ ਅੱਤ ਤਸੀਹੇ ਚੱਲੇ ਨੇ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਗਾਧ ਬੋਧ ਖਜ਼ਾਨਾ ਜੋ ਬਖਸ਼ਿਸ਼ ਕੀਤਾ ਹੈ ਬਾਣੀ ਦਾ, ਇਹ ਸੁਰਖ ਰਾਗ ਜੋ ਸਮੇਂ ਦਾ ਰਾਗ ਸੀ, ਇਸ ਸਮੇਂ ਵਿੱਚ ਪੰਚਮ ਪਾਤਸ਼ਾਹ ਜੀ ਦਾ ਪਾਵਨ ਰਾਗ ਅਤੇ ਪਾਵਨ ਸ਼ਬਦ ਆਪ ਜੀ ਸਰਵਣ ਕਰੋ, ਆਖਰੀ ਪੰਕਤੀ ਹੈ।

ਪ੍ਰੋਫੈਸਰ ਸਾਹਿਬ ਪ੍ਰੋਫੈਸਰ ਅਮਰ ਸਿੰਘ ਜੀ, ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ, ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪਟਨਾ ਸਾਹਿਬ ਵਾਲੇ ਦੇ ਭਰਾਤਾ ਸਾਹਿਬ ਨੇ, ਉਹ ਵੀ ਗੁਰੂ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਨੇ। ਸਾਡੇ ਹੰਸਲੋ ਤੋਂ ਆਏ ਦਲਜੀਤ ਸਿੰਘ ਜੀ, ਵੈਨਕੂਵਰ ਤੋਂ ਦਲੀਪ ਜੀ ਆਏ ਨੇ, ਬੜਾ ਦਰਸ਼ਨਦਾਰ ਸੰਗਤ ਦੇ ਹੋਏ ਨੇ। ਸੰਗਤ ਵੱਲੋਂ ਹੁਕਮ ਆਇਆ ਸੀ ਕਿ ਰਾਜ ਕਸਮਤ ਜਿਹੜਾ ਜ਼ਿਆਦਾ ਲਾਉਣੇ ਨੇ। ਇਹ ਸੁਰਤ ਰਾਗ ਦੇ ਵਿੱਚ ਆਪ ਜੀ ਨੇ ਸ਼ਬਦ ਸ਼ਰਨ ਕੀਤਾ ਹੈ। ਔਰ ਦੋ ਤਿੰਨ ਰੀਤਾਂ ਜ਼ਰੂਰ ਗਾਇਨ ਕਰਨੀਆਂ ਸਨ, ਪਰ ਸੰਗਤ ਵੱਲੋਂ ਹੁਕਮ ਹੈ ਇੱਕ ਦੋ ਰਾਗਾਂ ਦੀਆਂ ਬੰਦਿਸ਼ਾਂ ਜ਼ਰੂਰ ਸ਼ਰਨ ਕਰਾਉਣੀਆਂ ਹਨ। ਔਰ ਇਸ ਤੋਂ ਪਹਿਲਾਂ ਇੱਕ ਰੀਤ ਫਿਰ ਗਾਇਨ ਕਰਾਂਗੇ। ਪਹਿਲਾਂ ਆਓ, ਇੱਕ ਨੌ ਮਾਤਰ ਦੀ ਬੰਦਿਸ਼ ਹੈ ਆਪ ਜੀ ਦੇ ਸਨਮੁਖ।

ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਫਰਮਾਨ ਲਿਖਿਆ, ਰਹਿੰਦੇ ਗੁਰਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਚਰਨ ਕਮਲ ਵਿੱਚ ਭਵਰ ਜਿਉਂ ਸੁਖ ਸੰਪਟ ਵਿੱਚ ਰਹਿਣ ਵਿਹਾਰੀ, ਸ਼ਬਦ ਸੁਰਤਲੇ ਮਿਰਗ ਜਿਉਂ ਭੀੜ ਪਈ ਚਿਤ ਅਵਰ ਨਾ ਆਣੀ, ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਜ ਸਾਧ ਸੰਗ ਜਾਣੀ, ਗੁਰੂ ਅਰਜਨ ਜਿੱਤੋਂ ਕੁਰਬਾਣੀ ਤਾਂ ਉਹ ਬੜੇ ਪਿਆਰ ਨੇ। ਇਹ ਸ਼ਬਦ ਪੰਚਮ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਉਚਾਰਨ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸ਼ਬਦ 825 ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਦਰਜ ਕੀਤਾ ਹੈ ਬਿਲਾਵਲ ਰਾਗ ਦੇ ਵਿੱਚ। ਤੇ ਸਤਿਗੁਰਾਂ ਨੇ ਇਹ ਸ਼ਬਦ ਉਸ ਸਮੇਂ ਉਚਾਰਨ ਕੀਤਾ ਹੈ ਜਦੋਂ ਸੁਲਹੀ ਖਾਨ, ਪ੍ਰਿਥੀ ਚੰਦ ਤੇ ਸ਼ੇਖ ਸਰਹੰਦੀ ਤੇ ਪ੍ਰਿਥੀ ਚੰਦ ਦਾ ਲੜਕਾ ਮਿਹਰਬਾਨ ਤੇ ਚੰਦੂ ਨੇ ਰਲ ਕੇ ਮਿਲ ਕੇ ਇਹ ਤਰਕੀਬ ਬਣਾ ਕੇ ਸੁਲਹੀ ਖਾਨ ਨੂੰ ਜਦੋਂ ਦਿੱਲੀ ਤੋਂ ਚੜਾ ਕੇ ਲਿਆਂਦਾ ਹੈ ਹਰਿਮੰਦਰ ਸਾਹਿਬ ਤੇ, ਉਸ ਵੇਲੇ ਸੰਗਤਾਂ ਨੇ ਬੇਨਤੀ ਕੀਤੀ ਸਤਿਗੁਰੂ ਪਾਤਸ਼ਾਹ ਜੀ ਸੁਲਹੀ ਖਾਨ ਬੜਾ ਬਹਾਦਰ ਹੈ, ਉਹ ਫੌਜ ਲੈ ਕੇ ਹਰਿਮੰਦਰ ਸਾਹਿਬ ਤੇ ਆ ਰਿਹਾ ਹੈ, ਸਤਿਗੁਰੂ ਪਾਤਸ਼ਾਹ ਕੀ ਹੋਏਗਾ? ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਔਰ ਇਹ ਸ਼ਬਦ ਤੇ ਸਾਰੇ ਨੇ ਆਪਣੀ ਆਪਣੀ ਹਾਜ਼ਰੀ ਲਵਾਉਣੀ ਹੈ, ਕੋਈ ਵੀ ਰਸਮਾਂ ਵਾਂਝੀ ਨਾ ਰਵੇ, ਬੀਬੀਆਂ ਦੇ ਚਰਨਾਂ ਵਿੱਚ ਬੇਨਤੀ ਹੈ। ਔਰ ਬੜੇ ਪਿਆਰ ਦੇ ਨਾਰਾਇਣ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਇਹ ਸ਼ਬਦ

चतुर चक्रवर्ती चतुर चक्र भूते सुनो।

0: ਪਾਈਅਤ ਹੈ ਕੀਤ ਤਿਹਾਰੀ ਤੋ ਨਾ ਪਾਰ ਪਾਈਅਤ ਹੈ ਕਾਗਜ ਦੀਪ ਸਭ ਕਰਕੇ ਕਾਗਜ ਦੀਪ ਸਭ ਕਰਕੇ
1: ਅਰਸਾਤ ਸਮੁੰਦਰ ਨੇ ਕੀ ਮਸ ਕਹਿ ਹਾਂ।

ਰਾਜ ਬਣੇ ਹੋ ਸਾਸੁਤੀ ਬਖਤਾ ਕਰਕੇ ਸਾਸੁਤੀ ਬਖਤਾ ਕਰਕੇ ਜੁਗ ਕੋਟ ਗਣੇਸ਼ ਕੇ ਹੱਥ ਲਖੇ ਹੋ ਜੁਗ ਕੋਟ

استاد ملک الشورا شری گرو گوبند سنگھ مہاراج جی دے پوتر زباندانی وچوں اے سویہ یا اے رچنا اکال استک بانی وچوں سی جس دوارا کلم دے تنی شاعر اعظم مارتن ستگرو مارتن مین سورج ملک الشورا شاعران دے استاد گرو گوبند سنگھ مہاراج صفات خوبیاں تے گناں دے منبے گن ندھان اکال پرکھ انترجامی دی حمد و ثنا کردے نے جس طرح پہلے روپا اندر آپ جی آد گرو گرنتھ صاحب مہاراج اندر اے استت بیان دے آئے نے تیویں سمپورن روپ وچ جا کے بھی اسی ہی طرح اکال پرکھ دی مہما تے گناہ واد کردے نے ہے پرمیشر ہے اکال پرکھ سرشتی دے ساجنہار ہے کونوں مکان دے بناون ہارے سانا مصور تیری رچنا اندر اس دھرتی اتے بےنت ملک نے چھتا ہے زمین ہن انہاں ملکاں اندر آشا تے پاشا ویس تے دیس اتاد کئی فرق نے پر پامے اے درشتمان فرق نظر آندے نے پر اینا ساریاں دے ہردے اندر تیری اپما کرن دا چاہو ہے میں ویکھدا ہاں اپنی بولی اندر تیری بخشی ہوئی سرت تے مت نال فرانس تے وسن والے فرانسیسی اہل فرانس برطانیہ وچ رہن والے فرنگی اہل برطانیہ اپنی اپنی بھاشا وچ تیری اپما دا آشا ضرور بیان دے نے مکران دیش تے رہن والے تینوں دھیان دے نے اور تیری آگیا اندر ہی سارے چل رہے نے کیونکہ توں سب تو وڈا اے ناتھ اے تے ساری رچنا کریشن اپج خدائی لکائی سرشتی کائنات تیرے حکم وچ نتھی ہوئی ہے جیسا کہ پہلے روپ وچ فرمایا ہے آپ ناتھ ناتھی سب جا کی تیرے حکم وچ بدھے ہوئے فراسی فرنگی فرانسیس کے درنگی مکران کے مردنگی اے جا ملکاں دے نام ہے جا ملکاں وچ وسن والے مکران کے مردنگی تیرے گیت گائیت ہے کسے نہ کسے ٹنگ نال تینوں آرات دے نظر پیندے نے باقی سطر اندر بھی حضور ایسا ہی فرما دے نے پکھری کندھاری گور گکھری گردے جا چاری کئی کئی لفظاں دا مختصر لفظ لیا گور مینز گورکھے کی کندھار وچ رہن والے کی تبت وچ رہن والے کی نیپال دے گورکھے سب تینوں آرات دے نے پور پلاؤ کام روپ کماؤ کام روپ آسام دا ایک ضلع ہے اوتھے رہن والے لوگ بھی تینوں آرات دے نے تے تو ہر جگہ ہر سمے پورن سمپورن ہے ویاپک ہیں اومنی پوٹینٹیں اومنی پریزنٹیں سرو جگہ ویاپک بھی ہیں تے سرو شکتیوان بھی ہیں سرو ٹھور میں براجے جہاں جہاں جائیت ہے انت وچ سجدے وچ آندے نے سیس چکاندے نے ادب نال چوکے آندے نے میں کس کس دا نام لواں کس کس خطہ زمین دا نام لواں تے اوتھے وسن والے واسیاں دے نام لواں اے پرم شکتیوان اے پرتاپ شیل ستگرو اکال پرکھ پورن پرتاپی جنتر منتر
ਤੇ ਅਤਾਪੀ ਨਾਥ ਤੈਨੂੰ ਕੋਈ ਜੰਤਰਾ ਮੰਤਰਾ ਨਾਲ ਵੀ ਪਾ ਨਹੀਂ ਸਕਦਾ ਤੂੰ ਇਹਨਾਂ ਤੋਂ ਵੀ ਬਾਲਾ ਤਰੀ ਏ ਪੂਰਨ ਪ੍ਰਤਾਪੀ ਜੰਤਰ ਮੰਤਰ ਤੇ ਅਤਾਪੀ ਨਾਥ ਅਤਾਪੀ ਤੋਂ ਮੁਰਾਦ ਏ ਤਾਪ ਸਾਧਨ ਵਾਲੇ ਤਪ ਸਾਧਨ ਵਾਲੇ ਧੂਣੀਆਂ ਤਾਉਣ ਵਾਲੇ ਸਭ ਤੇਰੀ ਵਡਿਆਈ ਕਰਦੇ ਨੇ ਪਰ ਕੀਰਤ ਤਿਹਾਰੀ ਕੋ ਨਾ ਪਾਰ ਪਾਈਅਤ ਹੈ ਤੇਰੀ ਉਪਮਾ ਤੇਰੀ ਵਡਿਆਈ ਕਰਦਿਆਂ ਕਰਦਿਆਂ ਵੀ ਕਰ ਨਹੀਂ ਪਾਉਂਦੇ ਤਾਂ ਮੈਂ ਵੀ ਤੈਨੂੰ ਚੁੱਕਦਾ ਹਾਂ ਦੂਸਰੇ ਪ੍ਰਮਾਣ ਵਿਚ ਆਖਦੇ ਨੇ ਚਾਹੋ ਦਰਸਾਉਂਦੇ ਨੇ ਆਪਣੇ ਪਰਮੇਸ਼ਰ ਦੇ ਯਸ ਕਹਿਣ ਦਾ ਆਪ ਜੀ ਫਰਮਾਉਂਦੇ ਨੇ ਜੇ ਕਦੀ ਸਾਰੀ ਖੁਸ਼ਕੀ ਰੱਬਾ ਮਸਕੂਨ ਇਹ ਸਾਰੀ ਅਰਥ ਜੋ ਹੈ ਇਹ ਕਾਗਜ਼ਾਤ ਦਾ ਰੂਪ ਧਾਰਨ ਕਰ ਲਵੇ ਕਾਗਜ਼ਾਂ ਦੇ ਪਲੰਦਿਆਂ ਚ ਬਦਲ ਜਾਵੇ ਹੋਰ ਕੀ ਲੈਣਾ ਹੈ ਗੈਬੀ ਆਵਾ ਤੇ ਆਖਣ ਲੱਗੇ ਜਿਤਨਾ ਸ੍ਰਿਸ਼ਟੀ ਉੱਤੇ ਪਾਣੀ ਏ ਦਰਿਆ ਨਹਿਰਾਂ ਕੱਸੀਆਂ ਜੌਹਰ ਤਾਲਾਬ ਸਾਗਰ ਸਮੁੰਦਰਾਂ ਦਾ ਜਿਤਨਾ ਪਾਣੀ ਹੈ ਇਹ ਪਰਮੇਸ਼ਰ ਇਹ ਸਿਆਹੀ ਦਾ ਰੂਪ ਅਖਤਿਆਰ ਕਰ ਜਾਵੇ ਤੂੰ ਵੱਡਾ ਦਾਤਾ ਏ ਤੇ ਵੱਡਿਆਂ ਗੁਣਾਂ ਦਾ ਮਾਲਕ ਏ ਦੁਨੀਆਂ ਤੇ ਜਿਤਨੇ ਕਾਗਜ਼ਾਤ ਅੱਜ ਤੱਕ ਬਣੇ ਨੇ ਪੇਪਰ ਮਿੱਲਾਂ ਕੋਲੋਂ ਇਹ ਥੋੜੇ ਨੇ ਤੇਰੇ ਗੁਣ ਲਿਖਣ ਲਈ ਫਿਰ ਆਵਾਜ਼ ਨੇ ਕਿਹਾ ਕੀ ਚਾਹਨਾ ਏ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਰੀ ਧਰਤੀ ਕਾਗਜ਼ ਬਣ ਜਾਵੇ ਸਾਰਾ ਸ੍ਰਿਸ਼ਟੀ ਦਾ ਪਾਣੀ ਮਸ ਬਣ ਜਾਏ ਇੰਕ ਬਣ ਜਾਏ ਸਿਆਹੀ ਵਿਚ ਬਦਲ ਜਾਏ ਤੇਰੇ ਗੁਣ ਲਿਖਣ ਵਾਸਤੇ ਤਿਆਰੀ ਹੈ ਹੋਰ ਕੀ ਲੈਣਾ ਏ ਤੇ ਹੋਰ ਹਜ਼ੂਰ ਕਹਿੰਦੇ ਨੇ ਜਿਤਨੀ ਨਬਾਤਾਤ ਹੈ ਬਨਸਪਤੀ ਹੈ ਬੋਟਨੀ ਹੈ ਸਾਰੀ ਹੀ ਕਲਮਾਂ ਦੀ ਸ਼ਕਲ ਵਿਚ ਬਦਲ ਜਾਵੇ ਕਾਗਦ ਦੀਪ ਕਾਗਦ ਕਈ ਜਗ੍ਹਾ ਜ਼ਾਲ ਦੀ ਜਗ੍ਹਾ ਦੱਦਾ ਲੱਗਾ ਹੈ ਤੋ ਖੈਰ ਮਤਲਬ ਇਸਦਾ ਕਾਗਜ਼ ਤੋਂ ਹੀ ਹੈ ਬੋਲੀ ਦੀ ਰੂਪ ਰੇਖਾ ਵੀ ਬਦਲਦੀ ਰਹਿੰਦੀ ਹੈ ਜਿਵੇਂ ਬਾਬੇ ਨਾਨਕ ਦੇ ਵੇਲੇ ਗੋਸ਼ ਨੂੰ ਗੋਸ਼ ਕਿਹਾ ਹੈ ਪਰ ਮਤਲਬ ਇਹਦਾ ਕੰਨ ਤੋਂ ਹੀ ਹੈ ਯਕ ਅਰਜ਼ ਗੁਸਤਮ ਉਦੋਂ ਜੱਜੇ ਪੈਰ ਨੁਕਤਾ ਨਹੀਂ ਸੀ ਹੁੰਦਾ ਜੱਜਾ ਹੀ ਹੁੰਦਾ ਸੀ ਬੋਲੀ ਦਾ ਸਰੂਪ ਹੁਣ ਬਦਲਿਆ ਹੈ ਅਰਜ ਨੂੰ ਜੇ ਅਰਜ਼ ਕਿਹਾ ਜਾਵੇ ਤੇ ਕੋਈ ਭੁੱਲ ਨਹੀਂ ਹੋਇਆ ਕਰਦੀ ਯਕ ਅਰਜ਼ ਗੁਸਤਮ ਪੇਸ਼ ਤੋਂ ਉਦੋਂ ਪੇਸ ਲਫ਼ਜ਼ ਸੀ ਹੁਣ ਸੱਸੇ ਦੇ ਪੈਰ ਚ ਨੁਕਤਾ ਭਾਸ਼ਾ ਵਾਲਿਆਂ ਨੇ ਵਧਾਇਆ ਹੈ ਯਕ ਅਰਜ਼ ਗੁਸਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ ਇੱਥੇ ਲਫ਼ਜ਼ ਗੋਸ ਹੋਵੇਗਾ ਗੋਸ ਕੋਈ ਫਾਰਸੀ ਦਾ ਲਫ਼ਜ਼ ਨਹੀਂ ਹੈ ਕਿਉਂਕਿ ਸਿਆਣੇ ਪੁਰਸ਼ਾਂ ਨੇ ਸਿੱਖ ਮਿਸ਼ਨਰੀ ਕਾਲਜ ਦੇ ਦਾਨਿਆਂ ਨੇ ਗੁਰੂ ਨਾਨਕ ਯੂਨੀਵਰਸਿਟੀ ਵਾਲਿਆਂ ਨੇ ਪੰਜਾਬ ਯੂਨੀਵਰਸਿਟੀ ਵਾਲਿਆਂ ਨੇ ਜਦੋਂ ਇਸ ਤਰ੍ਹਾਂ ਦੇ ਲੇਖ ਕੱਢੇ ਨੇ ਤਾਂ ਉਹਨਾਂ ਇਹ ਗਾਈਡੈਂਸ ਦੇਣ ਦਾ ਯਤਨ ਕੀਤਾ ਹੈ ਮੁਮਕਿਨ ਹੈ ਕਿਸੇ ਨੂੰ ਫਿੱਟ ਆਵੇ ਜਾਂ ਨਾ ਆਵੇ ਪਰ ਸਾਹਿਤਕਾਰ ਇਹ ਗੱਲ ਮੰਨਦੇ ਨੇ ਕਿ ਉਦੋਂ ਬੋਲੀ ਦੀ ਰੂਪ ਰੇਖਾ ਹੋਰ ਸੀ ਯਕ ਅਰਜ਼ ਗੁਸਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾ ਇਸੇ ਤਰ੍ਹਾਂ ਦਾ ਅੱਗੇ ਚਲੋ ਤੋ ਗੁਰੂ ਸਾਹਿਬ ਜੀ ਕਾਗਜ਼ ਨੂੰ ਕਾਗਜ਼ ਵਰਤਦੇ ਨੇ ਆਦਿ ਗੁਰੂ ਗ੍ਰੰਥ ਸਾਹਿਬ ਵਿਚ ਵੀ ਕਈ ਜਗ੍ਹਾ ਵਰਤਿਆ ਹੈ ਨਾਨਕ ਕਾਗਜ਼ ਲਖਮਣਾ ਸ੍ਰੀ ਰਾਗ ਸ਼ਬਦ ਦੀ ਚੌਥੀ ਕੜੀ ਦੀ ਇੱਕ ਤੁਕ ਨਾਨਕ ਕਾਗਜ਼ ਲਖਮਣਾ ਮਤਲਬ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਲਖਾਮਨ ਕਾਗਜ਼ਾਤ ਹੋਵਣ ਨਾਨਕ ਕਾਗਜ਼ ਲਖਮਣਾ ਪੜ ਪੜ ਕੀਚੈ ਪਾਏ ਮਸੂ ਤੋਟਨਾ ਆਵੇ ਮਸੂ ਮਿਨ ਸਿਆਹੀ ਲੇਖਣ ਪਾਉਣ ਚਲਾਏ ਲੇਖਣ ਮੈਨੇ ਕਲਮ ਹਵਾ ਦੀ ਤੇਜ਼ੀ ਨਾਲ ਕਲਮ ਚੱਲੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਐਸਾ ਹੀ ਫਰਮਾਉਂਦੇ ਨੇ ਕਿ ਕਾਗਜ਼ ਦੀਪ ਸਭੇ ਕਰਕੇ ਦੀਪ ਮੈਨੇ ਬਰੇ ਆਜ਼ਮ ਜਿਤਨੇ ਇਹ ਖੰਡ ਬ੍ਰਹਿਮੰਡ ਨੇ ਕਾਗਜ਼ ਦੀਪ ਸਭੇ ਕਰਕੇ ਅਰਸਾਤ ਸਮੁੰਦਰ ਨਕੀ ਮਸ ਕਹਿ ਹੋ ਗੁਰੂ ਸਾਹਿਬ ਜੀ ਦੀ ਕਵਿਤਾ ਦਾ ਜੋ ਖੁਲਾਸਾ ਹੈ ਉਭਾਰ ਹੈ ਇਹ ਹਰ ਜਗ੍ਹਾ ਹੀ ਪੜੋ ਤਾਂ ਏਦਾਂ ਦਾ ਹੋਵੇਗਾ ਜਿਵੇਂ ਪਰਬਤ ਦੀ ਕੁੱਖ ਚੋਂ ਚਸ਼ਮਾ ਫੁੱਟਦਾ ਹੈ ਉਛਲਦਾ ਕੁੱਦਦਾ ਅਟਕੇਰੀਆਂ ਕਰਦਾ ਉਲਾਰ ਖਾਂਦਾ ਤੋ ਹਰ ਕਵਿਤਾ ਮਹਾਰਾਜ ਦੀ ਐਸੀ ਹੈ ਜਿਵੇਂ ਜਾਪ ਸਾਹਿਬ ਦੇ ਅਨੇਕਾਂ ਛੰਤ ਨੇ ਅਜੈ ਅਲੈ ਅਪੈ ਅਬੂ ਉਜੂ ਅਨਾਸ ਅਕਾਸ ਗੰਧਪਨ ਇਸ ਤਰ੍ਹਾਂ ਨਾਲ ਤੋ ਸਾਰੀ ਕਵਿਤਾ ਮਹਾਰਾਜ ਦੀ ਇਸ ਤਰ੍ਹਾਂ ਨਾਲ ਉਛਾਲੇ ਲੈਂਦੀ ਹੈ ਜੁਰਤ ਦਰਸਾਉਂਦੀ ਹੈ ਸ਼ਜਾਇਤ ਦਰਸਾਉਂਦੀ ਹੈ ਉਲਰ ਉਲਰ ਤੁਰਦੀ ਹੈ ਕਾਗਜ਼ ਦੀਪ ਸਭੇ ਕਰਕੇ ਅਰਸਾਤ ਸਮੁੰਦਰ ਨਕੀ ਮਸ ਕਹਿ ਹੋ ਕਾਟ ਬਨਾਸਪਤੀ ਸਗਲੀ ਦਿਖਵੇ ਉਨਕੇ ਲੇਖਨ ਕਾਜ ਬਨੈ ਹੋ ਸਾਰਸਵਤੀ ਬਖਤਾ ਕਰਕੇ ਜੋ ਕੋਟ ਗਣੇਸ਼ ਕੇ ਹੱਥ ਲਿਖਾਏ ਹੋ
ਭਾਵ ਕੀ ਹੈ ਕਿ ਮਹਾਰਾਜ ਕਹਿੰਦੇ ਨੇ ਸਾਰੀ ਧਰਤੀ ਕਾਗਜ਼ ਬਣ ਜਾਏ, ਸਾਰਾ ਪਾਣੀ ਸਿਆਹੀ ਬਣ ਜਾਏ, ਜੰਗਲਾਤਾਂ ਦੇ ਜੰਗਲਾਤ ਲੇਖਣੀਆਂ ਬਣ ਜਾਣ, ਕਲਮਾਂ ਵਿਚ ਬਦਲ ਜਾਵਣ, ਤੇ ਤੇਰੇ ਗੁਣ ਫੁਣ ਆਖੇ ਕੌਣ, ਕੋਈ ਸੀਮਤ ਮਤ ਵਾਲਾ, ਮਹਦੂਦ ਅਕਲ ਵਾਲਾ, ਲਿਮਿਟਡ ਬ੍ਰੇਨ ਵਾਲਾ ਨਹੀਂ, ਵਿਦਿਆ ਦੇ ਅਵਤਾਰ ਕਿਸ ਤੇਜ਼ੀ ਨਾਲ ਤੇ ਕਿਤਨਾ ਚਿਰ ਕਹਿੰਦੇ ਜਾਣ ਤੇਰੀ ਵਡਿਆਈ ਨੂੰ। ਤੁਕਾਂ ਵਿਚ ਮਹਾਰਾਜ ਦਰਸਾਉਂਦੇ ਨੇ ਕਿ ਸਾਰਸੁਤੀ ਬਖਤਾ ਕਰਕੇ, ਸਾਰਸੁਤੀ ਸਰਸਵਤੀ ਦਾ ਮੁਖਫਫ ਹੈ, ਸਰਸਵਤੀ ਤੋਂ ਵਿਦਿਆ ਦੀ ਦੇਵੀ ਹੈ, ਇਹ ਤੇਰੇ ਗੁਣ ਗਾਵੇ ਸਾਰਸੁਤੀ ਬਖਤਾ ਕਰਕੇ। ਕੌਣ ਤੇ ਕਿੰਨਾ ਚਿਰ ਕਿਸ ਤੇਜ਼ੀ ਨਾਲ ਲਿਖੇ, ਜੁਗ ਕੋਟ ਗਣੇਸ਼ ਕੇ ਹੱਥ ਲਿਖੇ ਹੋ, ਗਣੇਸ਼ ਜੀ ਕਰੋੜਾਂ ਯੁਗ ਤੇਰੇ ਗੁਣ ਲਿਖਣ ਵਾਸਤੇ ਲਾ ਦੇਣ। ਸਰਸਵਤੀ ਬੋਲੇ ਗੋਇਆ ਹੋਵੇ, ਬਿਆਨ ਕਰੇ ਤੇ ਸਾਮਾਨ ਪਹਿਲੇ ਦੇਖ ਲਿਆ ਹੈ। ਗੁਰੂ ਜੀ ਕਹਿੰਦੇ ਨੇ ਫਿਰ ਕੀ ਨਤੀਜਾ ਨਿਕਲ ਸਕੇਗਾ। ਸਾਰਸਵਤੀ ਬਖਤਾ ਕਰਕੇ ਜੁਗ ਕੋਟ ਗਣੇਸ਼ ਕੇ ਹੱਥ ਲਿਖੇ ਹਾਂ, ਕਾਲ ਕਿਰਪਾਨ ਬਿਨਾ ਬਿਨਤੀ ਹੇ ਅਕਾਲ ਪੁਰਖ ਅੰਤਰਜਾਮੀ। ਕਿਰਪਾਨ ਸੂਚਕ ਹੈ ਕਿ ਤੇਰੀ ਵੀ ਸ਼ਕਤੀ ਲੈ ਕਰਨ ਦੀ ਵੀ ਹੈ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲੈ ਦੀਵਾਨ, ਲੈ ਮੀਨਸ ਲੈ ਲੈਣ ਦੀ ਉਹਨੂੰ ਬਾਣ ਹੈ, ਆਦਤ ਹੈ, ਯਾਨੀ ਮ੍ਰਿਤੂ ਕਰਨ ਦੀ ਵੀ ਤੇਰੇ ਵਿਚ ਹੀ ਸ਼ਕਤੀ ਹੈ, ਹੋਰ ਕੋਈ ਮਾਰ ਨਹੀਂ ਸਕਦਾ। ਤੋ ਕਾਲ ਕਿਰਪਾਨ ਬਿਨਾ ਬਿਨਤੀ, ਬਿਨਤੀ ਤੋਂ ਮੁਰਾਦ ਇਜਸ ਇਨਕਸਾਰੀ ਨਿਮਰਤਾ, ਬਿਨਾ ਤੇਰੇ ਅੱਗੇ ਸਜਦਾ ਕੀਤੇ ਹੋ ਸਿਰ ਝੁਕਾਇਓ, ਕੋਈ ਗੱਲ ਬਣ ਨਹੀਂ ਸਕੇਗੀ। ਕਾਲ ਕਿਰਪਾਨ ਬਿਨਾ ਬਿਨਤੀ, ਨਾ ਤੋ ਤੁਮਕੋ ਪਰ ਨੈ ਕਿਰੀ ਜਾਇਓ, ਤਿਲ ਮਾਤਰ ਵੀ ਤੇਰੇ ਗੁਣ ਨਹੀਂ ਬਿਆਨ ਕਰ ਸਕਣਗੇ। ਤੋ ਅੰਤ ਫਿਰ ਇਹੋ ਕਹਿਣਾ ਪਵੇਗਾ ਕਿ ਕੀ

ना ही जान जिस पे हम जावेंगे नानक एक ही बाहरी

ਜਾਣ ਕੇ ਦੁਸ਼ਟ ਲੈ ਸਾਧੇ ਗਿਆਨ ਜਾਣ ਕਿਸ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਭ ਤੇ ਵੱਡਾ।

गावे गंभीर धीर मत सागर।

ਆਖਿਆ ਆਪਣਾ ਸਾਈਂ ਸੋਚਣ ਕੱਢੀਆ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਆ ਜਾਂ ਰਹਿਣਾ ਨਾ ਹੀ ਐ ਜਗਤ ਕਾਰ ਵੰਡੀਆ ਮੰਦਾ ਕਿਸੇ ਨਾ ਆਖੀਏ ਪੜ ਖਰੇ ਹੋ ਬੁਝੀਆ ਮੂਰਖ ਹੈ ਨਾ।

ਗੱਲਾਂ ਕਿਉਂ ਕਲਾ ਪੇ ਹਿਤੇ ਧਾਰੀ ਹੈ, ਦੇਖੇ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚਲ ਸੀ ਸਭ ਕੋਏ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਜੋ ਸਾਹਿਬ ਮਨੋ ਵਿਸਾਰੀ ਹੈ, ਆਪਣਾ ਹੱਥੀ ਆਪਣਾ ਆਪੇ ਹੀ ਕਾਇ ਸਵਾਰੀ ਹੈ।

ਕੀਤਾ ਪਾਈਏ ਆਪਣਾ ਸਾਕਾਰ ਬੁਰੀ ਕਿਉਂ ਕਾਲੀਏ ਮੰਦਾ ਮੂਲ ਨਾ ਕਿਚੇ ਦਿਲ ਮੀਨ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਟਾਲੀਏ ਕਿਛ ਲਾਹੇ ਉੱਪਰ ਕਾਲੀਏ।

ਤੇ ਸਰੀਰਕ ਰੋਗ ਵੀ ਚਲੇ। ਲੈ ਮਰਦਾਨੇ ਤੂੰ ਸਾਡੇ ਬਸਤਰ ਪਰ, ਅਸੀਂ ਵੇਈ ਨਦੀ ਵਿਚ ਇਸ਼ਨਾਨ ਕਰ। ਮਰਦਾਨੇ ਨੇ ਬਸਤਰ ਪਕੜੇ, ਹਜ਼ੂਰ ਵੇਈ ਨਦੀ ਵਿਚ ਪ੍ਰਵੇਸ਼ ਕਰਦੇ ਹਨ, ਚੁੱਭੀ ਮਾਰਦੇ ਹਨ। ਪੈਰੀ ਸਾਧ ਸੰਗਤ ਬਾਹਰ ਨੀ ਨਿਕਲੇ, ਆਖੋ ਸ੍ਰੀ ਬਾਬੇ ਨੇ ਐਸੀ ਚੁੱਭੀ ਮਾਰੀ। ਮਰਦਾਨਾ ਬੜਾ ਚਿਰ ਉਡੀਕਦਾ ਰਹੇ, ਪਾਤਸ਼ਾਹ ਹੁਣ ਬਾਹਰ ਆਉਂਦੇ ਹਨ, ਹੁਣ ਪਾਣੀ ਵਿਚੋਂ ਬਾਹਰ ਨਿਕਲਦੇ, ਪਰ ਹਜ਼ੂਰ ਨਿਕਲੇ। ਮਰਦਾਨਾ ਨਦੀ ਦੇ ਕੰਢੇ ਤੇ ਕਦੇ ਇਧਰ ਭੱਜਿਆ ਜਾਂਦਾ, ਬਾਬਾ ਕਿਧਰ ਗਏ ਹੋ, ਕਦੇ ਇਧਰ ਭੱਜਿਆ। ਦਿਨ ਚੜ ਗਿਆ,

ਬੇਬੇ ਨਾਨਕੀ ਨੂੰ ਜਾ ਕੇ ਲੋਕਾਂ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਆਰ ਵਾਲਿਆਂ ਨੇ ਜਾ ਕੇ ਕਿਹਾ, ਬੇਬੇ ਤੇਰੇ ਵੀਰ ਨੇ ਵੇਈ ਨਦੀ ਵਿੱਚ ਚੁੱਭੀ ਮਾਰੀ ਹੈ, ਬਾਹਰ ਨਹੀਂ ਆਇਆ। ਪ੍ਰੇਮੀ ਤੋਂ ਅੱਖਾਂ ਵਿੱਚੋਂ ਪਾਣੀ ਵਹਾ ਰਹੇ ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਦਾ ਪਿਆਰ ਸੀ, ਉਹਨਾਂ ਦੇ ਅੱਖਾਂ ਵਿੱਚੋਂ ਤੋਂ ਪਿਆਰ ਦੇ ਆਸੂ ਜਾ ਰਹੇ ਹਨ। ਪਰ ਜੋ ਲੋਕ ਨੁਕਤਾਚੀਨ ਸਨ, ਨਾਸਤਕ ਸਨ, ਉਹਨਾਂ ਨੇ ਕਿਹਾ ਗੁਰੂ ਨਾਨਕ ਡੁੱਬ ਗਿਆ। ਆਖੋ ਸ੍ਰੀ ਦੌਲਤ ਖਾਨ ਵਾਲੀ ਹਿਸਾਬ ਕਿਤਾਬ ਕਰਨਾ ਸੀ ਮੋਦੀ ਖਾਨੇ ਦਾ। ਮੋਦੀ ਖਾਨਾ ਗਰੀਬਾਂ ਨੂੰ ਲੁਟਾ ਦਿੱਤਾ ਹੈ। ਇਸ ਭਾਈ ਜਰਾਮ ਨੂੰ ਵੀ ਬੜੀ ਉਦਾਸੀ, ਪਰ ਬੇਬੇ ਨਾਨਕੀ ਨੇ ਕਿਹਾ ਤੁਸੀਂ ਉਦਾਸ ਨਾ ਹੋਵੋ। ਨਾਨਕੀ ਤਲਵੰਡੀ ਤੋਂ ਨਾਲ ਲੈ ਕੇ ਆਇਆ ਸਾ ਨਾਨਕ ਨੂੰ। ਮੈਂ ਤੇ ਕਾਲੂ ਨੇ ਕਿਹਾ ਸੀ ਜੈਰਾਮ ਇਸ ਨੂੰ ਕਿਸੇ ਕੰਮ ਲਾਓ, ਮੋਦੀ ਖਾਨਾ ਲੈ ਦਿੱਤਾ। ਪਰ ਅੱਜ ਪਤਾ ਨੀ ਕੀ ਹੋਇਆ, ਬੇਬੇ ਨੇ ਕਿਹਾ ਨਹੀਂ ਤੁਸੀਂ ਉਦਾਸ ਨਾ ਹੋ, ਮੇਰਾ ਵੀਰ ਕਦੇ ਡੁੱਬ ਨਹੀਂ ਸਕਦਾ, ਉਹ ਤਾਂ ਡੁੱਬਿਆਂ ਨੂੰ ਉਤਾਰਨ ਵਾਸਤੇ ਆਇਆ। ਕਿਸੇ ਮਹਾਂਪੁਰਸ਼ ਨੇ ਲਿਖਿਆ ਚੰਦਰਮਾ ਦੀ ਮਿਸਾਲ ਦਿੱਤੀ ਹੈ ਗੁਰੂ ਦੀ, ਵੀ ਚੰਦਰਮਾ ਕੀ ਕਰਦਾ ਤੇ ਗੁਰੂ ਕੀ ਕਰਦਾ। ਤੂੰ ਲਿਖਿਆ ਕਾਲੂ ਚੰਦ ਦਿਆ ਨੂਰ ਭਰੇ ਚੰਨਾ, ਚੰਨੋ ਸੌ ਗੁਣਾ ਵੱਧ ਲਿਸ਼ਕਾਰਦਾ ਹੈ, ਚੜੇ ਚੰਦ ਤਾਂ ਡੁੱਬਦਾ ਤਾਰਿਆਂ ਨੂੰ, ਤੂੰ ਤਾਂ ਡੁੱਬਿਆ ਹੋਇਆ ਨੂੰ ਤਾਰਦਾ। ਚੰਦਰਮਾ ਚੜ ਜਾਏ ਤਾਰਿਆਂ ਦੀ ਲੋਹ ਮੱਧਮ ਪੈ ਜਾਂਦੀ, ਫਿਰ ਚੰਦਰਮਾ ਦੁਨੀਆਂ ਨੂੰ ਰੋਸ਼ਨੀ ਦਿੰਦਾ, ਇਹਦੇ ਮੱਥੇ ਤੇ ਕਾਲਕ ਲੱਗੀ, ਸਿਆਹੀ ਆਪਣੀ ਚੰਨ ਤੋਂ ਨਹੀਂ ਲੈਂਦੀ, ਤੂੰ ਲੱਖਾਂ ਦੀ ਸਿਆਹੀ ਉਤਾਰਦਾ ਏ। ਫਿਰ ਉੱਚਾ ਵਸਣਾ ਅਰਸ਼ ਦੇ ਕਿੰਗਰੇ ਤੇ, ਐ ਪਰ ਨੀਵਿਆਂ ਤੇ ਚਾਤੀ ਮਾਰਦਾ। ਤਾਂ ਪਿਆਰੀ ਸਾਧ ਸੰਗਤ, ਸਾਰੇ ਸੁਲਤਾਨਪੁਰ ਚ ਬੜਾ ਪ੍ਰੋਪੇਗੰਡਾ ਹੋ ਰਿਹਾ, ਆਖਿਰਕਾਰ ਹਜ਼ੂਰ ਵੇਈ ਨਦੀ ਦੇ ਵਿੱਚ ਵੀ ਮਾਰ ਕੇ ਕਿੱਥੇ ਪਹੁੰਚੇ, ਸੱਚਖੰਡ ਪਹੁੰਚੇ। ਅੱਗੇ ਨੂਰ ਹੀ ਨੂਰ ਹੈ, ਸੱਚਖੰਡ ਦੇ ਦਰਵਾਜ਼ੇ ਅੱਗੇ ਹਜ਼ੂਰ ਨੇ ਤੱਕਿਆ, ਲਖਾਈ ਮੁਹੰਮਦ, ਲਖਾਈ ਰਾਮਚੰਦ, ਲਖਾਈ ਕ੍ਰਿਸ਼ਨ, ਲਖਾਈ ਗੋਰਖ, ਲਖਾਈ ਦੇਵੀ ਦੇਵਤੇ ਖੜੋਤੇ। ਤਾਂ ਸਾਹਿਬਾਂ ਨੇ ਇੱਥੇ ਸ਼ਬਦ ਉਚਾਰਨ ਕੀਤਾ ਹੈ, ਜਿਤ ਦਰ ਲਖ ਮੁਹੰਮਦਾ, ਲਖ ਬ੍ਰਹਮਾ ਵਿਸ਼ਨੁ ਮਹੇਸ਼, ਲਖ ਲਖ ਰਾਮ ਵਡੀਰੀਆਂ, ਲਖ ਰਾਹੀ ਲਖ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤੋਂ ਦਰਜ ਨਹੀਂ ਹੈ, ਪਰ ਭਾਈ ਬਾਲੇ ਵਾਲੀ ਸਾਖੀ ਵਿੱਚ ਲਿਖੇ ਹੈ। ਹਜ਼ੂਰ ਸੱਚਖੰਡ ਦੇ ਦਰਵਾਜ਼ੇ ਥਾਣੀ ਅੰਦਰ ਚਲੇ ਗਏ, ਉਸ ਜੋਤ ਵਿੱਚ ਜਾ ਕੇ ਲੀਨ ਹੋ। ਥੋੜੇ ਸਮੇਂ ਦੇ ਬਾਅਦ ਨਿਰਗੁਣ ਤੋਂ ਸਰਗੁਣ ਨੂੰ ਉਤਾਰ ਕੇ ਸਾਹਮਣੇ ਧੰਨ ਗੁਰੂ ਨਾਨਕ ਪਾਤਸ਼ਾਹ ਬੈਠੇ, ਉਸ ਵੇਲੇ ਆਵਾਜ਼ ਆਈ,

ਮੈਂ ਖਾਲੀ ਨਾ ਰਵੇ। ਸੱਚਖੰਡ ਵਿੱਚੋਂ ਇਹ ਨਾਮ ਜੋ ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਖਸ਼ਿਸ਼ ਹੋ ਰਹੀ ਹੈ, ਉਹ ਕਿਹੜਾ ਨਾਮ ਸੀ?

0: ਨਾਮ ਦੁਨੀਆਂ ਵਿੱਚ ਇੱਕ ਓਮਕਾਰ ਵਾਹਿਗੁਰੂ ਇੱਕ ਹੈ ਸਤਨਾਮ ਉਹਦਾ ਨਾਮ ਸਤ ਕਰਤਾ ਪੁਰਖ ਸਾਰੀ ਸ੍ਰਿਸ਼ਟੀ ਦਾ ਕਰਤਾ ਨਿਰਭਉ ਉਹਨੂੰ ਕਿਸੇ ਦਾ ਭੈ ਨਹੀਂ ਨਿਰਵੈਰ ਉਹਨੂੰ ਕਿਸੇ ਨਾਲ ਵੈਰ ਨਹੀਂ ਅਕਾਲ ਮੂਰਤ ਕਾਲ ਤੂੰ ਰਹਿਤ ਅਜੂਨੀ ਜੂਨੀਏ ਤੂੰ ਵੀ ਰਹਿਤ ਸਵੈ ਵੰਗੋ ਦਾ ਸੁਤੇ ਪ੍ਰਕਾਸ਼ ਹੈ ਪਰ ਇਹ ਮਿਲੇਗਾ ਕਿਸ ਤਰ੍ਹਾਂ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਬਾਬਾ ਜੀ ਵਚਨ ਕਰਦੇ ਸਨ ਇਹ ਨਾਮ ਪ੍ਰਾਪਤ ਕਰਕੇ ਹਜ਼ੂਰ ਦੀ ਸਮਾਧੀ ਲੱਗ ਆਵਾਜ਼ ਆਈ ਨਾਨਕ ਜੀ ਕੀ ਕਰ ਰਹੇ ਹੋ ਤਾਂ ਹਜ਼ੂਰ ਨੇ ਪਿਆਰ ਨਾਲ ਕਿਹਾ ਜਪ
1: ਜਪ
0: ਵਾਹਿਗੁਰੂ ਮੈਂ ਜਪ ਰਿਹਾ ਕੀ

ਇਹ ਨਾਮ ਲੈ ਕੇ ਹਜ਼ੂਰ ਤੀਜੇ ਦਿਨ ਵੇਈ ਨਦੀ ਵਿੱਚੋਂ ਸੰਤ ਘਾਟ ਗੁਰਦੁਆਰਾ ਜਿੱਥੇ ਬੇਰ ਸਾਹਿਬ ਗੁਰਦੁਆਰੇ ਵੇਈ ਇੱਥੇ ਚੱਲਦੀ, ਇੱਥੋਂ ਚੁੱਬੀ ਮਾਰੀ ਸੀ ਤੇ ਸੰਤ ਘਾਟ ਗੁਰਦੁਆਰਾ ਜਿੱਥੇ ਹੈ ਇੱਥੋਂ ਸਾਹਿਬ ਜੀ ਬਾਹਰ ਆ। ਜਿਹਨੂੰ ਜਿਹਨੂੰ ਪਤਾ ਲੱਗਾ ਆ ਕੇ ਦਰਸ਼ਨ ਕੀਤੇ। ਬੇਬੇ ਤੈਨੂੰ ਵਧਾਈਆਂ ਹੋਣ, ਤੇਰਾ ਵੀਰ ਵੇਹ ਵਿੱਚੋਂ ਬਾਹਰ ਆ ਕੇ ਕਿਨਾਰੇ ਉੱਤੇ ਬੈਠਾ, ਦੁਨੀਆਂ ਆ ਗਈ, ਮਰਦਾਨਾ ਰੋਂਦਾ ਫਿਰਦਾ ਸੀ, ਦਰਸ਼ਨ ਕੀਤੇ, ਚਰਨਾਂ ਤੇ ਟਹਿ ਪਿਆ, ਪਾਤਸ਼ਾਹ ਕਿੱਧਰ ਗਏ ਸੋ? ਹਜ਼ੂਰ ਕਹਿਣ ਲੱਗੇ ਮਰਦਾਨਿਆ ਸੱਚਖੰਡ ਗਏ ਸਾਂ। ਸੱਚਖੰਡ, ਹਾਂ, ਜਿੱਥੇ ਮੇਰਾ ਨਿਰੰਕਾਰ ਰਹਿੰਦਾ। ਮਰਦਾਨਾ ਰੁੱਸ ਬੈਠਾ। ਹਜ਼ੂਰ ਕਹਿਣ ਲੱਗੇ ਮਰਦਾਨਿਆ ਰੁੱਸ ਕਿਉਂ ਗਿਆ? ਮਰਦਾਨਾ ਕਹਿਣ ਲੱਗਾ ਪਾਤਸ਼ਾਹ ਜਿੱਥੇ ਆਪ ਜਾਂਦੇ ਸੋ ਮਰਦਾਨੇ ਨੂੰ ਨਾਲ ਲੈ ਜਾਂਦੇ ਸੀ। ਜਿੱਥੇ ਜਾਣਾ ਮਰਦਾਨਿਆ ਤੂੰ ਵੀ, ਮੈਂ ਕਈ ਵਾਰੀ ਅੜੀਆਂ ਕਰ ਬਹਿੰਦਾ ਸੀ ਪਰ ਮਜਬੂਰ ਕਰਕੇ ਵੀ ਤੁਸੀਂ ਮੈਨੂੰ ਨਾਲ ਲੈ ਜਾਂਦੇ ਸੀ। ਪਰ ਪਾਤਸ਼ਾਹ ਜੇ ਅੱਜ ਆਪਣੇ ਨਿਰੰਕਾਰ ਕੋਲ ਗਏ ਹੋ ਤੇ ਮਰਦਾਨੇ ਨੂੰ ਇੱਥੇ ਕਿਉਂ ਛੱਡ ਗਏ ਹੋ? ਹਜ਼ੂਰ ਕਹਿਣ ਲੱਗੇ ਮਰਦਾਨਿਆ ਰੁੱਸ ਨਾ, ਇਹਦਾ ਕਾਰਨ ਕੀ ਕਾਰਨ ਹੈ? ਹਜ਼ੂਰ ਕਹਿਣ ਲੱਗੇ ਮਰਦਾਨਿਆ ਤੈਨੂੰ ਨਿਰੰਕਾਰ ਨੇ ਕੀਰਤਨ ਦੀ ਦਾਤ ਬਖਸ਼ੀ ਤੇ ਕਲਯੁਗ ਦੇ ਵਿੱਚ ਕੀਰਤਨ ਪ੍ਰਧਾਨ ਕਰੋਗੇ। ਜੇ ਤੈਨੂੰ ਨਾਲ ਲੈ ਜਾਂਦੇ ਤਾਂ ਉੱਥੇ ਕੀਰਤਨ ਕਰਨਾ ਸੀ, ਹੁਕਮ ਹੋ ਜਾਂਦਾ ਮਰਦਾਨੇ ਨੂੰ ਇੱਥੇ ਛੱਡ ਗਏ, ਕਿਉਂਕਿ ਕੀਰਤਨ ਨਿਰੰਕਾਰ ਨੂੰ ਵੀ ਬੜਾ ਪਿਆਰਾ ਲੱਗਦਾ। ਇਹ ਜੋ ਕੀਰਤਨ ਹੈ, ਬਾਬਾ ਆਨੰਦ ਸਿੰਘ ਜੀ ਮਹਾਰਾਜ ਕੀਰਤਨ ਦੇ ਬੜੇ ਆਸ਼ਿਕ ਸਨ, ਹਰ ਸਮੇਂ ਕੀਰਤਨ। ਹਜ਼ੂਰ ਕਹਿਣ ਲੱਗੇ ਮਰਦਾਨਿਆ ਕੀਰਤਨ ਨਿਰੰਕਾਰ ਨੂੰ ਵੀ ਬੜਾ ਪਿਆਰਾ ਲੱਗਦਾ ਤੇ ਹੁਕਮ ਹੋ ਜਾਂਦਾ ਮਰਦਾਨੇ ਨੂੰ ਇੱਥੇ ਛੱਡ ਦਿਓ, ਅਸੀਂ ਹੁਕਮ ਮੋੜਨਾ ਨਹੀਂ ਸੀ ਤੇ ਤੇਰੇ ਕੀਰਤਨ ਦੀ ਮਾਤ ਲੋਕ ਵਿੱਚ ਬੜੀ ਲੋੜ ਹੈ, ਇਸ ਵਾਸਤੇ ਤੈਨੂੰ ਨਾੜ ਹੀ ਨਹੀਂ ਲੈ ਗਿਆ ਖੁਸਰੀ ਵਾਲੀ। ਮਰਦਾਨਾ ਚਰਨਾ ਤੇ ਪਾਤਸ਼ਾਹ ਜਿਵੇਂ ਤੇ ਸਾਸ ਸੰਗਤ, ਫਿਰ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚਖੰਡ ਵਿੱਚੋਂ ਇਹ ਨਾਮ ਲਿਆਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਨਾਮ ਲਿਆ ਕੇ ਫਿਰ ਇਸਦੀ ਕਮਾਈ ਵੀ ਕੀਤੀ। ਕਿਤਨੀ ਕਮਾਈ? ਰੇਤ ਅੱਕ ਆਹਾਰ ਕਰ, ਰੋੜਾ ਕੀ ਗੁਰ ਕਰੀ ਵਿੱਚ। ਹਜ਼ੂਰ ਨੇ ਨਾਮ ਲਿਆ ਕੇ ਕਮਾਈ ਕੀ, ਰੋੜਾ ਉਤੇ ਬਹਿ ਡਿਸਟ੍ਰਿਕਟ ਗੁਜਰਾਂ ਵਾਲਾ ਜ਼ਿਲ੍ਹਾ ਪਾਕਿਸਤਾਨ ਵਿੱਚ ਚਲਾ ਗਿਆ। ਏਮਨਾਬਾਦ ਰੋੜੀ ਸਾਹਿਬ ਗੁਰਦੁਆਰਾ ਸੀ ਜਿੱਥੇ ਬਹਿ ਕੇ ਬਾਬੇ ਨੇ ਰੋੜਾਂ ਤੇ ਬਹਿ ਕੇ ਤਪੱਸਿਆ। ਦਾਸ ਨੇ ਉਹਨਾਂ ਰੋੜਾਂ ਦੇ ਦਰਸ਼ਨ ਕੀਤੇ, ਵੇਖਣ ਨੂੰ ਤਾਂ ਰੋੜ ਜਾਪਦੇ ਸਨ ਪੱਥਰ, ਪਰ ਜੇ ਹੱਥ ਲਾਓ ਤਾਂ ਰੇਸ਼ਮ ਤਰ੍ਹਾਂ ਮੁਲਾਇਮ ਸੀ। ਜਿਹਦੇ ਉੱਤੇ ਬਹਿ ਕੇ ਹਜ਼ੂਰ ਨੇ ਇਸ ਨਾਮ ਦੁੱਧ ਨੂੰ ਕਮਾਈ ਨਾਲ ਰਿੜਕਿਆ। ਕਈ ਕਹਿੰਦੇ ਜੀ ਧੰਨ ਗੁਰੂ ਨਾਨਕ ਤੋਂ ਨਿਰੰਕਾਰ ਸੀ, ਉਹਨਾਂ ਨੂੰ ਕਮਾਈ ਕਰਨ ਦੀ ਕੀ ਲੋੜ? ਬਾਬਾ ਜੀ ਬਚਨ ਕਰਦੇ ਸਨ ਇਹ ਤਾਂ ਠੀਕ ਹੈ, ਪਰ ਗੁਰੂ ਨੇ ਕਮਾਈ ਇਸ ਵਾਸਤੇ ਕੀਤੀ ਦੁਨੀਆਂ ਨੂੰ ਉਪਦੇਸ਼ ਦੇਣਾ ਸੀ। ਆਖੋ ਸ੍ਰੀ ਐਵੇਂ ਗੱਲਾਂ ਦਾ ਗਿਆਨ ਨਾ ਘੋਟਿਆ ਕਰੋ, ਕਮਾਈ ਕਰਕੇ ਦੁਨੀਆਂ ਨੂੰ ਉਪਦੇਸ਼। ਗੁਰੂ ਵਿੱਚ ਕੋਈ ਊਣਤਾ ਹੀ ਨਹੀਂ ਸੀ ਪਰ ਉਪਦੇਸ਼ ਦੇਣਾ ਸੀ। ਪਹਿਲਾਂ ਆਪ ਕਮਾਏ। ਇੱਕ ਮਾਈ ਨੇ ਆ ਕੇ ਕਲਗੀਧਰ ਪਿਤਾ ਅੱਗੇ ਬੇਨਤੀ ਕੀਤੀ, ਪਾਤਸ਼ਾਹ ਕਾਕਾ ਗੁੜ ਬੜਾ ਖਾਂਦਾ, ਇਹ ਕਾਕਾ ਗੁੜ ਬੜਾ ਬੜਾ ਰੋਕਦੀਆਂ ਰੁਕਦਾ ਹੀ। ਹਜ਼ੂਰ ਕਹਿਣ ਲੱਗੇ ਮਾਈ ਕੱਲ ਲਿਆਈ ਇਸ ਨੂੰ। ਦੂਜੇ ਦਿਨ ਫਿਰ ਮਾਈ ਲੈ ਕੇ ਚਲੀ ਗਈ, ਪਾਤਸ਼ਾਹ ਨੂੰ ਸਮਝਾਓ ਗੁੜ ਬੜਾ ਖਾਂਦਾ। ਕਲਗੀਧਰ ਪਾਤਸ਼ਾਹ ਜੀ ਨੇ ਪਿਆਰ ਨਾਲ ਕਿਹਾ ਬਰਖੁਦਾਰ ਗੁੜ ਨਾ ਖਾਇਆ ਕਰ। ਮਾਈ ਨੇ ਕਿਹਾ ਮਹਾਰਾਜ ਇਹੀ ਬਚਨ ਕਰਨਾ ਸੀ ਤਾਂ ਕੱਲ ਹੀ ਕਰ ਦੇਣਾ ਸੀ, 5 ਮੀਲ ਮੇਰਾ ਪਿੰਡ ਹੈ, ਗਈਆਂ 10 ਮੀਲ ਸਫ਼ਰ ਕੀ, ਕੱਲ ਹੀ ਕਰ ਦੇਣਾ ਸੀ। ਹਜ਼ੂਰ ਕਹਿਣ ਲੱਗੇ ਮਾਤਾ ਕੱਲ ਇਸ ਵਾਸਤੇ ਨਹੀਂ ਸੀ ਕੀਤਾ, ਕੱਲ ਥੋੜਾ ਜਿਹਾ ਗੁੜ ਅਸੀਂ ਆਪ ਛਕਿਆ ਹੋਇਆ ਸੀ। ਆਖੋ ਸੀ ਗੁਰੂ ਘਰ ਵਿੱਚ ਤਰੱਕੀ ਕਰ ਚੀਜ਼, ਇਸ ਵਾਸਤੇ ਕੱਲ ਨਹੀਂ ਸੀ।
ਤੋਂ ਬਾਬੇ ਨੇ ਮਹਾਨ ਘਾਲਣਾ ਕਾਲੀ ਨਾਮ ਰੂਪੀ ਦੁੱਧ ਨੂੰ ਆਪਣੀ ਕਮਾਈ ਨਾਲ ਰਿੜ ਕੇ ਸਾਰਾ ਗੁਰਮਤ ਪ੍ਰਗਟ ਕੀਤਾ। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅਕਾ ਹਾਰ ਕਰ ਰੋੜਾ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ। ਯਾਦ ਰੱਖੋ, ਤਪੱਸਿਆ ਤੋਂ ਬਗੈਰ ਕੁਛ ਨਹੀਂ ਮਿਲ ਸਕਦਾ। ਬੱਚੇ ਨੇ ਇੱਕ ਕਲਾਸ ਪੜ੍ਹਨੀ ਹੋਵੇ, ਸਾਰਾ ਸਾਲ ਉਹਨੂੰ ਤਪੱਸਿਆ ਕਰਨੀ ਪੈਂਦੀ। ਇਸੇ ਤਰ੍ਹਾਂ ਗੁਰਮਤ ਦੀ ਵੀ ਪੜ੍ਹਾਈ ਹੈ, ਇਹਦੇ ਵਾਸਤੇ ਤਪੱਸਿਆ, ਭਾਰੀ ਕਰੀ ਤਪੱਸਿਆ, ਬੜੇ ਭਾਗ ਹਰਸ਼ੋਂ ਬਨ ਆਈ। ਭਾਈ ਸਾਹਿਬ ਜੀ ਕਹਿੰਦੇ, ਬਾਬਾ ਪੈਂਦਾ ਸੱਚਖੰਡ, ਨਾਨਕ ਨਾਮ ਗਰੀਬੀ ਭਾਵ। ਇਹ ਨਾਮ ਪਹਿਲੀ ਪੌੜੀ, ਪਹਿਲੀ ਪੌੜੀ ਇਹ ਮੂਲ ਮੰਤਰ। ਫਿਰ ਪਹਿਲੀ ਪੌੜੀ ਨਾਨਕ ਉਸੀ ਵੀ ਸੱਚ ਤੱਕ ਪੜ੍ਹਨੀ ਹੈ। ਕਈ ਗੁਰਪ੍ਰਸਾਦ ਤੱਕ ਪੜ੍ਹਦੇ, ਬਾਬਾ ਜੀ ਵਚਨ ਕਰਦੇ ਸਨ ਗੁਰਪ੍ਰਸਾਦ ਤੱਕ ਨਿਰਗੁਣ ਦਾ ਮੰਤਰ, ਪਰ ਆਪਾਂ ਸਰਗੁਣ ਦੇ ਸਿੱਖ। ਨਿਰਗੁਣ ਨਿਰੰਕਾਰ ਹਰ ਜਗ੍ਹਾ ਹੈ, ਸਰਗੁਣ ਕੌਣ ਹੈ? ਪਿਆਰ ਨਾਲ ਆਖੋ, ਧੰਨ ਗੁਰੂ ਨਾਨਕ, ਸਾਡਾ ਗੁਰੂ ਗੁਰੂ ਨਾਨਕ। ਬਾਬਾ ਜੀ ਵਚਨ ਕਰਦੇ ਸਨ, ਜਿਸ ਨਾਮ ਵਿਚ ਗੁਰੂ ਦਾ ਨਾਮ ਨਹੀਂ ਆਉਂਦਾ, ਉਹ ਨਾਮ ਹੀ ਅਧੂਰਾ ਹੈ। ਆਖੋ ਸ੍ਰੀ ਵਾਹਿਗੁਰੂ, ਅਸੀਂ ਤਾਂ ਗੁਰੂ ਤੱਕ ਮੂਲ ਮੰਤਰ ਦਾ ਚਾਰ ਤੇ ਗੁਰਮੰਤਰ ਵਾਹਿਗੁਰੂ ਸ਼ਬਦ। ਆਓ ਪਿਆਰੀ ਸਾਸ, ਆ ਵੱਡੇ ਭਾਗਾਂ ਵਾਲੇ ਜੋ ਗੁਰੂ ਦੀ ਬਖਸ਼ਿਸ਼ ਦੁਆਰਾ ਲਗਾਤਾਰ ਕਈਆਂ ਦਿਨਾਂ ਤੋਂ ਦੋ ਵੇਲੇ ਗੁਰੂ ਕੀ ਹਜ਼ੂਰੀ ਜੁੜ ਕੇ, ਅੰਮ੍ਰਿਤ ਵੇਲੇ ਵੀ ਹਾਜ਼ਰੀਆਂ ਭਰ ਕੇ ਆਪਣੇ ਪਿਆਰ ਦਾ ਸਬੂਤ ਦਿੱਤਾ, ਤੇ ਰਾਤ ਨੂੰ ਵੀ ਆ ਕੇ ਜੁੜੇ। ਤਕਰੀਬਨ 10 ਦਿਨ ਇਹ ਕੀਰਤਨ ਦਾ ਪ੍ਰਵਾਹ ਚੱਲਿਆ, ਜਿਨ੍ਹਾਂ ਦੇ ਭਾਗਾਂ ਵਿੱਚ ਭਾਗਹੀਣ ਆ ਹੀ ਨਹੀਂ ਸਕੇ, ਆਖੋ ਸ੍ਰੀ ਵਾਹਿਗੁਰੂ, ਕਿਉਂਕਿ ਵਿਣ ਭਾਗਾਂ ਸਤਸੰਗ ਨਾਲ ਭਾਗ ਜਾਗਣ ਤਾਂ ਇਹ ਦਾਤ ਮਿਲ, ਇਹ ਭਾਗ ਨਹੀਂ ਜਾਗੇ ਬਾਹਰ ਵੀ ਲੰਘ ਜਾਏਗਾ, ਅੰਦਰ ਆ ਹੀ ਨਹੀਂ ਸਕਦਾ। ਬਾਬਾ ਜੀ ਬਚਨ ਕਰੇ, ਆਪ ਜੀ ਨੇ ਕਮਾਈ ਕੀਤੀ, ਗੁਰੂ ਨੂੰ ਸੁਣਿਆ ਵੀ ਹੈ, ਗਾਵਿਆ ਵੀ ਹੈ। ਤੋ ਆਓ ਅਰਦਾਸ ਕਰੀਏ, ਪਾਤਸ਼ਾਹ ਇਤਨੇ ਦਿਨ ਹਾਜ਼ਰੀਆਂ ਭਰੀਆਂ, ਜੋ ਕੁਛ ਸੁਣਿਆ ਹੈ ਗਾਵਿਆ ਹੈ ਉਹਦੇ ਉੱਤੇ ਅਮਲ ਕਰ। ਇਹ ਨਾ ਵੀ ਇਧਰੋਂ ਸੁਣ ਕੇ ਇਧਰੋਂ ਕੱਢ ਦੇ, ਉਹਦਾ ਫਲ ਬੜਾ ਥੋੜਾ। ਪੂਰਨ ਫਲ ਕਿਸਦਾ ਹੈ? ਗਾਵੀਏ, ਸੁਣੀਏ, ਮਨ ਰੱਖੀਏ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਜੋ ਕੋਈ ਸੁਣਿਆ ਹੈ ਉਹਦੀ ਕਮਾਈ ਕਰਨੀ, ਬਹੁਤੀ ਕਰਾਂਗੇ ਬਹੁਤੀ, ਨਹੀਂ ਤਾਂ ਥੋੜੀ ਬਹੁਤੀ ਕਮਾਈ ਕਰੀਏ। ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰੀਏ, ਕੱਲੇ ਆਏ ਇੱਕ ਦਿਨ ਕੱਲਿਆਂ ਹੀ ਤੁਰ ਜਾਂਦੇ, ਇਕਾਂਤ ਚ ਬਹਿ ਕੇ ਜਿਤਨਾ ਸਮਾਂ ਮਿਲ ਸਕੇ ਮੂਲ ਮੰਤਰ ਦਾ ਜਾਪ ਕਰੇ। ਪਹਿਲੀ ਪੌੜੀ ਇਹ ਮਹਾਂਮੰਤਰ। ਬਾਬਾ ਜੀ ਵਚਨ ਕਰਦੇ ਸਨ, ਜਿਤਨੇ ਵੀ ਧਰਮ ਹਨ, ਜਿਤਨੇ ਵੀ ਮੰਤਰ ਹਨ, ਇਹ ਸਭ ਤੋਂ ਮਹਾਂਮੰਤਰ ਹੈ ਪਹਿਲੀ ਪੌੜੀ। ਇਹਦਾ ਜਾਪ ਕਰਿਆ ਕਰੋ, ਵਾਹਿਗੁਰੂ ਸ਼ਬਦ ਦਾ ਜਾਪ, ਇਕਾਂਤ ਚ ਬਹਿ, ਕਾਰਜ ਚ ਬਹਿ ਕੇ। ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਰਜ ਪ੍ਰਕਾਸ਼ ਹੈ, ਤਾਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਸਨਮੁਖ ਬਹਿ ਕੇ ਨਿਤਨੇਮ ਕਰਿਆ। ਜੇ ਸੁਮਨੀ ਸਾਹਿਬ ਪੜ੍ਹਨੀ ਹੈ ਸਨਮੁਖ, ਬਾਬਾ ਜੀ ਬਚਨ ਕਰਦੇ ਸਨ, ਅੰਮ੍ਰਿਤ ਵੇਲੇ ਜਿਸਲੇ ਪ੍ਰਕਾਸ਼ ਹੋ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਫਿਰ ਜੋ ਕੁਝ ਕਰਨਾ ਹੈ ਗੁਰੂ ਦੀ ਹਜ਼ੂਰੀ ਚ ਕਰ, ਜੋ ਕੁਝ ਕਰੀ ਸੋ ਤੇਰੇ ਹਜ਼ੂਰ। ਸਤਿਗੁਰੂ ਤਾਂ ਉਸ ਵੇਲੇ ਆਪਣੇ ਆਨੰਦ ਚ ਬੈਠੇ ਹੁੰਦੇ। ਇਹ ਸੁਖਮਨੀ ਸਾਹਿਬ ਦਾ ਪਾਠ ਕਰਨਾ, ਇਹ ਨਹੀਂ ਵੀ ਗੁਰੂ ਸਾਹਿਬ ਤੋਂ ਪਾਠ ਸ਼ੁਰੂ। ਕਈ ਪ੍ਰੇਮੀ ਤਾਂ ਪਾਠ ਕਰੀ ਜਾਂਦੇ ਹਨ, ਮੂੰਹ ਤੇ ਪੱਲਾ ਨਹੀਂ ਲੈਂਦੇ, ਸਾਰੀਆਂ ਥੁੱਕਾਂ ਗੁਰੂ ਤੇ ਪੈਂਦੀਆਂ। ਏਡਾ ਪਾਪ ਕਰਦੇ, ਏਡੀ ਪੁੰਨ ਕਰਦੇ, ਇੱਕ ਤਾਂ ਮੂੰਹ ਤੇ ਪੱਲਾ ਲੈ ਕੇ ਪਾਠ ਕਰਿਆ ਕਰੋ, ਦੂਜਾ ਅੰਮ੍ਰਿਤ ਵੇਲੇ ਜੋ ਨਿਤਨੇਮ। ਇਹ ਅਖੰਡ ਪਾਠ ਹੈ ਤਾਂ ਠੀਕ ਹੈ, ਸਹਿਜ ਪਾਠ ਹੋ ਰਿਹਾ ਠੀਕ ਹੈ, ਪਰ ਜੇ ਨਿਤਨੇਮ ਕਰਨਾ ਹੈ ਬਾਬਾ ਜੀ ਬਚਨ ਕਰਦੇ ਸਨ, ਤਾਂ ਗੁਰੂ ਨੂੰ ਸੁਣਾਉਣਾ ਹੈ, ਗੁਰੂ ਦੀ ਹਜ਼ੂਰੀ ਚ ਬੈਠ ਕੇ ਜੋ ਨਿਤਨੇਮ ਕਰਾਂਗੇ, ਸ਼ਰਧਾ ਇਹ ਹੋਵੇ ਵੀ ਮੇਰਾ ਗੁਰੂ ਸੁਣ ਰਿਹਾ ਹੈ, ਉਹ ਹਾਜ਼ਰੀ ਪ੍ਰਵਾਨ ਹੋਵੇ ਜੀ। ਤੋ ਮੇਰੇ ਕਹਿਣ ਦਾ ਮਕਸਦ, ਅੱਜ ਸੇਵਕਾਂ ਨੇ ਚਲਾ ਜਾਣਾ ਹੈ, ਕਈ ਬੱਚੀਆਂ ਭਾਈ ਸਾਹਿਬ ਫਿਰ ਕਦ ਆਉਂਗੇ, ਇਹ ਮੇਰੇ ਗੁਰੂ ਦੇ ਹੱਥ ਹੈ, ਮੇਰੇ ਵਾਸਤੇ ਗੱਲ ਨਹੀਂ। ਤੋ ਜੋ ਕੁਛ ਅਸੀਂ ਲਾਭ ਲਿਆ ਹੈ ਇਹਦੇ ਨਾਲ ਕੋਸ਼ਿਸ਼ ਇਹ ਕਰੀਏ ਕਿ ਗਾਵੀਏ, ਸੁਣੀਏ,
मन रखिए पाओ, दुख पर हर सुख कर ले, सुखा दी दात मिले तो नाल ही। जो कुछ गुरु नानक दा दास, ना मैं संत ना कोई महापुरुष, मैं तो गुरु का कीर्तनी हां। शब्द दी दात गुरु ने बख्शी है, शब्द दा आसरा लेके तकरीबन 50 साल तो गुरु की संगतां दे दर्शन कर रहा हां। फिर संगतां ने अत्यंत प्यार कीता है, किसी चीज की कमी नहीं है। गुरु ने कोठियां कारा सब कुछ बख्शी, पर ये बख्शिश किस दी है? गुरु के शब्द दी है। तो गुरु का कीर्तनिया जान के जो कुछ आप जी ने प्यार कीता है, तो दे बदले मेरे को कुछ नहीं जो मैं तुहानू दे। अरदास करदा हां वाहेगुरु तुहाडी कामना सफल करे, तुसी भी मेरे वास्ते अरदास करिया जे। देहो सजन आसीसड़ियां जो होए, साहिब सिओ मेर और चुक दी छिना। आओ हुण सुल्तानपुर बाबे दे दर्शन करके सारिया संतां की पढ़ रही हैं।

ਕਿਉਂ ਕਿ ਅੱਜ ਆਸਾ ਦੀ ਵਾਰ ਦਾ ਕੀਰਤਨ ਵੀ ਪੂਰਾ ਹੋਇਆ ਤਾਂ ਮੈਂ ਚਾਹੁੰਦਾ ਅਖੀਰਲਾ ਛੰਦ ਅੱਜ ਆਸਾ ਰਾਗ ਵਿੱਚ ਆਸਾ ਰਾਗ ਅਖੀਰਲਾ ਇਹ ਛੰਦ ਹੈ ਅੱਜ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪੈ ਰਿਹਾ ਹੈ ਸਰਬ ਆਸਾ ਪੂਰਨੀ ਆਸਾ ਜੀ ਦੀ ਵਾਰ ਤੋਂ ਇਹ ਛੰਦ ਆਪਾਂ ਆਸਾ ਰਾਗ ਚ ਲਗਾਉਂਦੇ ਹਾਂ।

ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਾਨ ਮਹਾਨ ਬਖਸ਼ਿਸ਼ ਦੁਆਰਾ ਸਾਹਿਬ ਜੀ ਅੱਜ ਪੂਰਨਮਾਸੀ ਦਾ ਪਵਿੱਤਰ ਪਾਵਨ ਦਿਨ ਆਪ ਜੀ ਦੀ ਬਖਸ਼ਿਸ਼ ਦੁਆਰਾ ਸੱਚੀ ਦਰਗਾਹ ਵਿਚ ਜੁੜ ਕੇ ਆਪ ਜੀ ਦੇ ਪਿਆਰ ਵਾਲੇ ਗੁਰਸਿੱਖ ਮਾਈ ਭਾਈ ਸਤਿਗੁਰੂ ਜੀ ਆਪ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿਚੋਂ ਆਪ ਜੀ ਦੇ ਸ਼ਬਦ ਦਾ ਆਦਰ ਆਪ ਜੀ ਦੇ ਬਾਣੀ ਦਾ ਆਦਰ ਕਰਦੇ ਕੀਰਤਨ ਭੇਟ ਪਾਉਣ ਅਰਦਾਸ ਕਰਾਉਂਦੇ ਅੰਤਰ ਜਾਮੇ ਗੁਰੂ ਜੀ ਆਪ ਆਪਣੇ ਗੁਰਸਿੱਖਾਂ ਦੀਆਂ ਕਮਾਈਆਂ ਚ ਵਰਤੋਂ ਆਪ ਆਪਣੇ ਗੁਰਸਿੱਖਾਂ ਨੂੰ ਬੱਚੇ ਬੱਚੀਆਂ ਨੂੰ ਨਾਮ ਦੀ ਦਾਤ ਬਖਸ਼ੋ ਚੜ੍ਹਦੀਆਂ ਕਲਾਂ ਬਖਸ਼ੋ ਆਪਣੇ ਚਰਨਾਂ ਦਾ ਵਧੀਕ ਤੋਂ ਵਧੀਕ